ਪੌੜੀ ਚ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਕਿਤਾ ਪਾਈਏ ਆਪਣਾ ਸਾ ਘਰ ਪੂਰੀ ਕਿਉਂ ਕਾਲੀ ਹੈ ਮੰਦਾ ਮੁੱਲ ਕੀਤੀ ਤੇ ਲੰਬੀ ਨਜ਼ਰ ਨਿਹਾਲੀ ਹੈ ਜੋ ਸਾਹਿਬ ਨਾਨਾ ਰੇਤਿਆ ਪਾਸਾ ਢਾਲੀਏ ਕਿਚਲਾਏ ਉੱਪਰ ਖਾਲੀਏ ਕਿਚਲਾਏ ਉੱਪਰ ਖਾਲੀ

ਹੋਲੀ ਵੱਡੀ ਹੁੰਦਾ ਪਾਰ ਤੇਰਾ ਮਰਤਬਾ ਰੰਗ ਪਰੰਗ ਨਿਕਲ ਜਾਪਨ ਕਰਤਬਾ ਜੀ ਆਂਦਰ ਜੀ ਸੁਰ ਕੇ ਜਾਣ ਲਾ ਸੁਰ ਕੇ ਤੇਰੇ ਵੱਲ ਤੇਰਾ ਘਰ ਬਲਾ ਤੇਰੇ ਘਰਨ ਦੁਦਾਏ ਤੁਧ ਕਰ ਮਾਣ ਮਹਿਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ।

ਦੇ ਸੁਣੇ ਤੇ ਉਹਦੇ ਵਾਹਿਗੁਰੂ ਗਾਵੇ ਤੇ ਉਹਦੇ ਸੁਣੇ ਤੇ ਉਹਦੇ ਵਾਹਿਗੁਰੂ ਬਿਨ ਸੇ ਪਾਪ ਘਨੇਰੇ ਬਿਨ ਸੇ ਪਾਪ ਘਨੇਰੇ ਸੱਚਿਆ ਬਾਦਸ਼ਾਹ ਬਿਨ ਸੇ ਪਾਪ ਘਨੇਰੇ ਪੈਸੀ ਪਰੇਤ ਮਗਾ ਕੋਈ ਤਾਰੇ ਵਾਹਿਗੁਰੂ ਪੈਸੀ ਪਰੇਤ ਮਗਾ

ਪ੍ਰੀਤ ਸਿੰਘ ਜੀ ਬੰਗਈ 500 ਰੁਪਏ ਆਦਰ ਕਰਦੇ, ਕਾਕੀ ਨੂੰ ਦੀਰਘ ਆਯੂ ਦੇ, ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਜੈ ਕਿਸ਼ਨ ਜਿਤੇਸ਼।

ਬਖਸ਼ਣੀ ਕਿਰਨਦੀਪ ਸਿੰਘ ਜੀ ਸ਼ਾਹੂ ਲੰਗਰਾਲੀ 2,200 ਰੁਪਏ ਆਦਰ ਕਰਦੇ। ਕਿਰਨਦੀਪ ਸਿੰਘ ਰਣਜੀਤ ਸਿੰਘ ਜੀ ਸ਼ਾਹੂ ਲੰਗਰਾਲੀ 1,000 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ।

ਬੰਦ ਖਲਾਸੀ ਲਈ ਬੇਨਤੀ ਕਰਦੇ, ਦੋ ਸਾਰ ਪੈਦਰ ਕਰਦੇ। ਸਵਰਗਵਾਸੀ ਸੁਜਾਨ ਸਿੰਘ ਦੀ ਸ਼ਾਹੂ, ਸਵਰਗਵਾਸੀ ਬੀਬੀ ਮਾਨੋ ਕੌਰ ਦੀ ਸ਼ਾਹੂ, ਪੋਤਰਾ ਸਰਦਾਰ ਕਿਰਨਦੀਪ ਸਿੰਘ ਸ਼ਾਹੂ, ਦੱਖਣ ਪਾਰ ਸਾਹਿਬ ਪੇਟਾ ਨੌਜਾਰ ਪੰਜ ਸਾਰ ਪੈਦਰ ਕਰਦੇ। ਵਿਛੜੀ ਹੋਈ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਸਵਰਗਵਾਸੀ

ਬੰਗਈ ਸਵਰਗਵਾਸੀ ਮਹਿੰਦਰ ਸਿੰਘ ਗੁਰਮੁਖ ਸਿੰਘ ਜੀ ਬੰਗਈ ਕਾਸਰ ਖੇੜੇ ਵਾਲੇ ਸਵਰਗਵਾਸੀ ਤਾਰਾਕਾਰ ਗੁਰਮੁਖ ਸਿੰਘ ਜੀ ਬੰਗਈ ਸਰਵਾਸੀ ਗੁਰਮੁਖਰ ਸਿੰਘ ਰਾਮ ਸਿੰਘ ਬੰਗਈ ਸਵਰਗਵਾਸੀ ਰਾਮ ਸਿੰਘ ਸੁੰਦਰ ਸਿੰਘ ਜੀ ਬੰਗਈ ਸਵਰਗਵਾਸੀ ਸੁੰਦਰ ਸਿੰਘ ਨਾਰਾਇਣ ਸਿੰਘ ਜੀ ਬੰਗਈ ਸਵਰਗਵਾਸੀ ਨਾਰਾਇਣ ਸਿੰਘ ਹਰੀ ਸਿੰਘ ਜੀ ਸਵਰਗਵਾਸੀ ਹਰੀ ਸਿੰਘ ਜੀ ਬੰਗਈ ਸਵਰਗਵਾਸੀ ਖੁਸ਼ਹਾਲ ਸਿੰਘ ਜੀ ਬੰਗਈ ਵੱਲਾ ਦੀਵਾਨ ਸਿੰਘ ਜੀ ਬੰਗਈ ਪੰਡ ਸਰ ਪੈਦਰ ਕਰਦੇ ਸਵਰਗਵਾਸੀ ਸਾਹਿਬ ਸਿੰਘ ਤੁਲਜਾਕਾਰ ਜੀ ਸਵਰਗਵਾਸੀ ਜਮਨਾਕਾਰ ਦੇਵਿੰਦਰ ਸਿੰਘ ਜੀ ਸਵਰਗਵਾਸੀ ਖੇਮ ਸਿੰਘ ਜੀ ਬੰਗਈ ਸਵਰਗਵਾਸੀ ਆਸ਼ਾਕਾਰ ਖੇਮ ਸਿੰਘ ਜੀ ਬੰਗਈ ਪਰਿਵਾਰ ਵੱਲੋਂ ਮਾਇਆ ਹੈਦਰ ਹੋਈ ਸਵਰਗਵਾਸੀ ਇੰਦਰਪਾਲ ਸਿੰਘ ਸਵਰਗਵਾਸੀ ਕੋਮਲ ਸਿੰਘ ਜੀ ਸਵਰਗਵਾਸੀ ਇੰਦਰ ਸਿੰਘ ਜੀ ਸਵਰਗਵਾਸੀ ਬਰਿਆਮ ਸਿੰਘ ਜੀ ਸਵਰਗਵਾਸੀ ਚਰਨ ਸਿੰਘ ਜੀ ਬਾਂਬੇ ਵਾਲੇ ਸਵਰਗ

ਤੀ ਚੜ੍ਹਦੀ ਕਲਾ ਬਖਸ਼ਣੀ ਸਾਲਾਨਾ ਬਰਸੀ ਦੇ ਨਿਮਿਤ ਸਚਖੰਡ ਵਾਸੀ ਸਾਬਕਾ ਹੈਡ ਗ੍ਰੰਥੀ ਭਾਈ ਜੋਗਿੰਦਰ ਸਿੰਘ ਜੀ ਇਤਨਾ ਦੇ ਯਾਦ ਵਿੱਚ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨੀ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਵਰਗ ਵਾਸੀ ਹਾਕਮ ਸਿੰਘ ਰੁਪਿੰਦਰ ਕੌਰ ਜੀ ਸੋਹਲ ਆਪ ਜੀ ਦੇ ਹਜ਼ੂਰੀ 'ਚ ਮਾਇਆ ਹਾਜ਼ਰ ਕਰਦੇ ਜਨਮ ਦਿਨ ਦੇ ਖੁਸ਼ੀਆਂ ਵਜਾ ਗੁਰਪ੍ਰਤਾਪ ਸਿੰਘ ਘੁੰਮਣ 200 ਰੁਪਏ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ

ਦੇ ਪੜਦੇ ਕੱਜਨੇ ਅੰਗ ਸੰਸਾਈ ਹੋਣਾ ਜੀ ਗੁਰੂ ਗਰੀਬ ਨਿਵਾਰ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਚਲੀ ਆ ਰਹੀ ਆਏ ਜਾਣੀ ਜਾਣ ਸਤਿਗੁਰੂ ਸੰਗਤਾਂ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਘਰ ਦਰਾਸ ਕਰਨੇ ਨਾਮ ਬਾਣੀ ਦੀ ਦਾਤ ਬਖਸ਼ਣੀ ਯਾਤਰਾ ਸਫਲੀ ਕਰਨੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ 'ਚ ਭੇਟਾਵਾਂ ਹਾਜ਼ਰ ਹੋਈਆਂ ਹਨ ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਜੇ ਪਿਆ ਵੰਡ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਛਾ ਰਿਹਾ ਹੈ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ

ਦਾਨ ਗੁਰਮਤ ਦਾਨ ਬੁੱਧ ਵਿਵੇਕ ਰਾਤ ਰਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਧਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਾਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ

ਕੀਰਤਪੁਰ ਦੀ, ਪਾਤਾਲਪੁਰ ਦੀ, ਲਖਨੌਰ ਦੀ, ਚਮਕੌਰ ਦੀ, ਦਮਦਮੇਰ ਜੀ, ਤਮ ਤਾਣ ਦੀ, ਮੁਕਤਸਰ ਸਾਹਿਬ, ਪਾਉਂਟਾ ਸਾਹਿਬ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ, ਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀ ਧਾਰ ਮੇਲੇ ਬੁਲਾਰ, ਬਬਾਰ ਸਾਹਿਬ ਦੀ, ਬੰਦੇ ਸਾਹਿਬ ਦੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸਾਂਝਗਤ ਤਖਤ ਸੱਚ ਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਭੁੱਲ ਚੁੱਕ ਮਾਫ਼ ਕਰਨੀ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

ਜੀਵਨ ਸਫਲਾ ਕਰੋ ਜੀ।

चक्र चिहन अर बरन जात अर पात नहन जिह।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲਿ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀ ਸਤ ਸੰਗਤ ਰੂਪੀ ਗੋਦ ਦੇ ਅੰਦਰ ਸੱਜ ਕਰਕੇ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ। ਸਾਧ ਸੰਗਤ ਜੀ, ਜੋ ਅੱਜ ਦਾ ਦਿਹਾੜਾ ਹੈ ਨਾ, ਧੰਨ ਗੁਰਦੇਵ ਪਿਤਾ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਅਥਵਾ ਰੂਮ ਰੂਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸ਼ਾਹਾਂ ਦੇ ਸ਼ਾਹ, ਮੀਰਾਂ ਦੇ ਮੀਰ, ਪਾਤਸ਼ਾਹਾਂ ਦੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜੋਤੀ ਜੋਤ ਸਮਾਵਣੇ ਦੇ ਗੁਰਪੁਰਬ ਦਾ ਦਿਹਾੜਾ ਹੈ। ਧੰਨ ਸਤਿਗੁਰ ਦੇਵ ਪਿਤਾ, ਜਗਤ ਜਲੰਦੇ ਦੀ ਪੁਕਾਰ ਨੂੰ ਸੁਣ ਕਰਕੇ ਸਰਬਤ ਜੀਵਾਂ ਨੂੰ ਸ਼ਾਂਤੀ ਦੇਣ ਵਾਸਤੇ, ਸੁੱਖ ਦੇਣ ਵਾਸਤੇ, ਜੀਵਨ ਜਾਚ ਸਿਖਾਉਣ ਵਾਸਤੇ, ਰੂਹਾਨੀਅਤ ਦਾ ਮਾਰਗ ਦਰਸਾਉਣ ਵਾਸਤੇ, ਜਾਤ ਪਾਤ ਊਚ ਨੀਚ ਛੂਆ ਛਾਤਾਂ ਦੇ ਭਰਮਾਂ ਨੂੰ ਮੇਟਣ ਵਾਸਤੇ ਜਗਤ ਦੇ ਉੱਪਰ ਆਏ ਨੇ। ਸਾਧ ਸੰਗਤ ਜੀ, ਜਗਤ ਗੁਰੂ ਹੋ ਕਰਕੇ ਸਾਰੇ ਜਗਤ ਤੇ ਤਾਂ ਹੀ ਉਪਦੇਸ਼ ਦਿੱਤਾ। ਧਰਤੀ ਦੇ ਉੱਪਰ ਜਿੰਨੇ ਵੀ ਮਹਾਂਪੁਰਸ਼ ਆਏ ਨੇ ਆਪੋ ਆਪਣੀ ਜਗ੍ਹਾ ਸਾਰੇ ਸਨਮਾਨਯੋਗ ਨੇ, ਪਰ ਸਾਧ ਸੰਗਤ ਜੀ ਸਾਰਿਆਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਹਿਲਾਂ ਜਿੰਨੇ ਵੀ ਮਹਾਂਪੁਰਸ਼ ਆਏ ਨੇ, ਜਿੰਨੇ ਵੀ ਅਵਤਾਰ ਆਏ ਨੇ, ਇੱਕ ਵਰਗ ਨੂੰ ਉਪਦੇਸ਼ ਦਿੱਤਾ ਹੈ, ਸਾਰੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਨਹੀਂ ਕਿਸੇ ਨੇ ਦਿੱਤਾ। ਇਹੀ ਕਾਰਨ ਹੈ ਭਗਵਾਨ ਸ੍ਰੀ ਰਾਮ ਚੰਦਰ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ ਹਿੰਦੂ ਤੇ ਮੰਨਦੇ ਨੇ ਪਰ ਮੁਸਲਮਾਨ ਨਹੀਂ। ਇਸੇ ਪ੍ਰਕਾਰ ਮੁਹੰਮਦ ਸਾਹਿਬ ਜੀ ਅਥਵਾ 1.25 ਲੱਖ ਪੈਗੰਬਰ ਹੋਏ ਨੇ, ਉਹਨਾਂ ਨੂੰ ਮੁਸਲਮਾਨ ਤੇ ਮੰਨਦੇ ਨੇ, ਬਾਕੀ ਧਰਮਾਂ ਵਾਲੇ ਨਹੀਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਜੀਜਸ ਵਰਗੇ ਮਹਾਂਪੁਰਸ਼ ਆਏ, ਈਸਾਈ ਮੰਨਦੇ ਨੇ ਪਰ ਬਾਕੀ ਨਹੀਂ। ਕਾਰਨ ਕੀ ਹੈ? ਉਹਨਾਂ ਨੇ ਉਪਦੇਸ਼ ਇੱਕ ਫਿਰਕੇ ਨੂੰ, ਇੱਕ ਵਰਗ ਦੇ ਲੋਕਾਂ ਨੂੰ ਦਿੱਤਾ ਹੈ, ਸਾਰੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਨਹੀਂ ਦਿੱਤਾ। ਕੇਵਲ ਤਾਂ ਕੇਵਲ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ, ਜਿਨ੍ਹਾਂ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ਸਮਨਾ ਦੇ ਤਾਂ ਹੀ ਸਾਂਝਾ ਉਪਦੇਸ਼ ਦਿੱਤਾ। ਜਿੱਥੇ ਸਾਧ ਸੰਗਤ ਜੀ, ਆਪ ਜੀ ਨੇ ਭਾਈ ਲਾਲੋ ਜੀ ਵਰਗੇ ਕਿਰਤੀਆਂ ਨੂੰ ਸਨਮਾਨ ਦਿੱਤਾ ਨਾ, ਸੱਜਣ ਵਰਗੇ ਠੱਗਾਂ ਦੇ ਕੋਲ, ਭੂਮੀਏ ਵਰਗੇ ਚੋਰਾਂ ਦੇ ਕੋਲ ਆਪ ਚੱਲ ਚੱਲ ਕਰਕੇ ਜਾਂਦੇ ਨੇ ਤੇ ਤਿੰਨਾਂ ਨੂੰ ਵੀ ਉਪਦੇਸ਼ ਦੇ ਕਰਕੇ ਤਾਰਦੇ ਨੇ। ਜੇ ਸਾਧ ਸੰਗਤ ਜੀ ਭਾਈ ਲਾਲੋ ਜੀ ਕਿਰਤੀ ਯਾਦ ਕਰਦੇ ਨੇ, ਤਿੰਨਾਂ ਦੇ ਗ੍ਰਹਿ ਵਿਖੇ ਪੁੱਜਦੇ ਨੇ, ਤੇ ਜੇ ਕਿਧਰੇ ਸੰਗਲਾ ਦੀਪ ਦਾ ਰਾਜਾ ਸ਼ਿਵਨਾਭ ਆਪ ਜੀ ਨੂੰ ਯਾਦ ਕਰਦਾ ਨਾ, ਉਸ ਦੀ ਭਾਵਨਾ ਨੂੰ ਪੂਰੀਆਂ ਕਰਨ ਵਾਸਤੇ ਉਸ ਨੂੰ ਵੀ ਜਾ ਕੇ ਦਰਸ਼ਨ ਦੀਦਾਰ ਦੇ ਕਰਕੇ, ਉਪਦੇਸ਼ ਦੇ ਕਰਕੇ ਸੰਸਾਰ ਸਾਗਰ ਤੋਂ ਤਾਰਦੇ ਨੇ। ਐਸੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿੱਥੇ ਸਰਬਤ ਮਨੁੱਖਤਾ ਨੂੰ, ਸਰਬਤ ਲੋਕਾਈ ਨੂੰ ਉਪਦੇਸ਼ ਦਿੱਤਾ ਹੈ, ਸਾਧ ਸੰਗਤ ਜੀ, ਜੇ ਜਗਨਨਾਥਪੁਰੀ ਜਾ ਕਰਕੇ ਹਿੰਦੂਆਂ ਦੇ ਤਾਂ ਹੀ ਉਪਦੇਸ਼ ਦਿੱਤਾ ਹੈ ਤੇ ਮੱਕੇ ਮਦੀਨੇ ਜਾ ਕਰਕੇ ਮੁਸਲਮਾਨਾਂ ਦੇ ਤਾਂ ਹੀ ਵੀ ਉਪਦੇਸ਼ ਦਿੱਤਾ ਹੈ, ਭਾਈ ਮਨ ਵਿੱਚ ਕਿਧਰੇ ਭਰਮ ਨਾ ਕਰੋ ਕਿ ਖੁਦਾ ਦਾ ਜੇ ਮੰਦਰ ਇੱਕ ਪਾਸੇ, ਕਾਬਾ ਇੱਕ ਪਾਸੇ ਤੇ ਖੁਦਾ ਇੱਕੇ ਦਿਸ਼ਾ ਵਿੱਚ ਵੱਸਦਾ ਹੈ। ਆਪ ਜੀ ਨੇ ਆਪਣੇ ਚਰਣਾਂ ਦੇ ਨਾਲ ਮੱਕਾ ਘੁਮਾ ਕਰਕੇ ਦਿਖਾ ਦਿੱਤਾ ਹੈ, ਪਰਮੇਸ਼ਰ ਜੀ ਚਾਰੇ ਪਾਸੇ, ਸਾਰੇ ਪਾਸੇ ਵੱਸਦੇ ਨੇ, ਦਸਾਂ ਦਿਸ਼ਾਵਾਂ 'ਚ ਵੱਸਦੇ ਨੇ, ਜ਼ਰਰੇ ਜ਼ਰਰੇ ਕਿਣਕੇ ਕਿਣਕੇ ਵਿੱਚ ਵੱਸਦੇ ਨੇ। ਜਦੋਂ ਕਹਿ ਦਿੱਤਾ ਜੀ ਸਾਡੇ ਖੁਦਾ ਦੇ ਘਰ ਵੱਲ ਤੁਸਾਂ ਨੇ ਚਰਨ ਕੀਤੇ ਨੇ ਤੇ ਬਚਨ ਕਰ ਦਿੱਤਾ ਨਾ, ਜਿੱਧਰ ਤੁਹਾਡੇ ਖੁਦਾ ਦਾ ਘਰ ਨਹੀਂ ਉੱਧਰ ਸਾਡੇ ਚਰਨ ਕਰਦੇ ਹੋ,
ਜੀਵਨ ਨਾਮ ਦਾ ਮੁੱਲਾ ਜਿੱਧਰ ਜਿੱਧਰ ਸਤਿਗੁਰੂ ਜੀ ਦੇ ਚਰਨ ਖਿੱਚ ਕਰਕੇ ਕਰਦਾ ਕਾਬਾ ਘੁੰਮ ਕਰਕੇ ਉੱਧਰ ਹੀ ਆ ਜਾਂਦਾ। ਕਾਬਾ ਨਾਮ ਉਹਨਾਂ ਦੇ ਪਵਿੱਤਰ ਸਥਾਨ ਦਾ ਹੈ ਤੇ ਮੱਕਾ ਨਾਮ ਸ਼ਹਿਰ ਦਾ। ਇਸ ਪ੍ਰਕਾਰ ਸਾਧ ਸੰਗਤ ਜੀ ਕਾਬਾ ਚਰਨਾਂ ਦੇ ਨਾਲ ਨਾਲ ਘੁੰਮਦਾ ਤੇ ਦਿਖਾ ਦਿੱਤਾ ਪਰਮੇਸ਼ਰ ਜੀ ਸਰਬ ਵਿਆਪੀ ਨੇ, ਸਾਰੀਆਂ ਦਿਸ਼ਾਵਾਂ ਵਿੱਚ ਵਸਦੇ ਨੇ, ਇੱਕ ਦਿਸ਼ਾ ਦੇ ਵਿੱਚ ਮੰਨਣਾ ਹੀ ਤਿੰਨਾਂ ਨੂੰ ਯੋਗ ਨਹੀਂ। 250 ਕਾਜ਼ੀਆਂ ਦਾ ਜਥਾ ਵੱਡਾ ਭਾਰੀ ਹਜ਼ੂਮ ਬਣਾ ਕਰਕੇ ਆਪ ਜੀ ਦੇ ਨਾਲ ਚਰਚਾ ਕਰਨ ਵਾਸਤੇ ਆਇਆ। ਪੁਸ਼ਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ ਤੇ ਸਤਿਗੁਰੂ ਜੀ ਨੇ ਉਪਦੇਸ਼ ਦੇਣਾ ਕੀਤਾ, ਬਾਬਾ ਆਖੇ ਹਾਜ਼ੀਆਂ ਸੁਭ ਅਮਲਾ ਬਾਜੋ ਦੁਨ ਹੋ ਰੋਈ। ਭਾਈ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਦੇ ਤਾਈਂ ਵੀ ਸਾਂਝਾ ਉਪਦੇਸ਼ ਦੇਣਾ ਕੀਤਾ। ਇੱਥੇ ਹੀ ਬਸ ਨਹੀਂ, ਦੈਂਤਾਂ ਦੇ ਰਾਜ ਵਿੱਚ ਗਏ ਨੇ। ਰਾਜਾ ਦੇਵਲੂਤ ਉੱਥੇ ਦਾ ਰਾਜਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਸ ਨੂੰ ਵੀ ਉਪਦੇਸ਼ ਦਿੱਤਾ, ਹੇ ਦੇਵਲੂਤ ਨਾਮ ਜਪ। ਕਹਿਣ ਲੱਗਾ ਜੀ ਅਸੀਂ ਦੈਂਤ ਹੁੰਦੇ ਹਾਂ, ਦੈਂਤਾਂ ਵਿੱਚ ਕੌਣ ਨਾਮ ਜਪਦਾ, ਸਾਡੀ ਤੇ ਆਪਸਰੀ ਬਿਰਤੀ ਹੈ, ਇਹ ਤੇ ਭਗਤਾਂ ਦਾ ਕੰਮ ਹੈ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਦੇਖ ਦੈਂਤ ਕੁਲ ਦੇ ਵਿੱਚ ਭਗਤ ਪ੍ਰਹਿਲਾਦ ਹੋਇਆ, ਉਸਨੇ ਨਾਮ ਜਪਿਆ ਤੇ ਸਦਾ ਲਈ ਅਮਰ ਹੋ ਗਿਆ। ਦੈਂਤ ਕੁਲ ਦੇ ਵਿੱਚ ਰਾਵਣ ਦਾ ਭਰਾ ਭਪੀਖਣ ਹੋਇਆ, ਭੇਦ ਭਪੀਖਣ ਗੁਰਮੁਖ

ਕਹੀਆਂ ਜਾਂਦੀਆਂ ਨੇ, ਆਖੀਆਂ ਜਾਂਦੀਆਂ ਨੇ, 125 ਲੱਖ ਪੈਗੰਬਰ ਕਹੇ ਜਾਂਦੇ ਨੇ, 7 ਰਿਸ਼ੀ, 9 ਮੁਨੀ, 52 ਵੀਰ, 64 ਜੋਗਣੀਆਂ ਕਹੀਆਂ ਜਾਂਦੀਆਂ ਨੇ, ਪਰ ਸਾਧ ਸੰਗਤ ਜੀ ਰਾਕਸ਼ਸ਼ਾਂ ਨੂੰ ਨਾਮ ਨਹੀਂ ਕਿਸੇ ਨੇ ਜਪਾਇਆ। ਬੁਰੇ ਨਾਲ ਸਭ ਬੁਰੀ ਕਰੇਂਦੇ, ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਦਾ ਵੀ ਭਲਾ ਕਰ ਦੇਣਾ ਕੇਵਲ ਤਾਂ ਕੇਵਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਕੌਤਕ ਕੀਤੇ ਨੇ, ਹੋਰ ਕਿਸੇ ਦੇ ਹਿੱਸੇ ਇਹ ਕੌਤਕ ਨਹੀਂ ਆਏ। ਜਿੱਥੇ ਸਭਨਾਂ ਨੂੰ ਨਾਮ ਜਪਾਇਆ, ਇਸਤਰੀਆਂ ਨੂੰ, ਪੁਰਖਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸ਼ੂਦਰਾਂ ਨੂੰ, ਵੈਸ਼ਾਂ ਨੂੰ, ਖੱਤਰੀਆਂ ਨੂੰ, ਬ੍ਰਾਹਮਣਾਂ ਨੂੰ, ਊਚਾਂ ਨੂੰ, ਨੀਚਾਂ ਨੂੰ, ਵੱਡਿਆਂ ਨੂੰ, ਛੋਟਿਆਂ ਨੂੰ, ਅਮੀਰਾਂ ਨੂੰ, ਗਰੀਬਾਂ ਨੂੰ, ਰਾਜਿਆਂ ਨੂੰ, ਭਿਖਾਰੀਆਂ ਨੂੰ, ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਭਗਤੀ ਸੂਤਰ ਵਿੱਚ ਪਰੋ ਦਿੱਤਾ ਤੇ ਅੰਮ੍ਰਿਤ ਬਾਣੀ ਦੁਆਰਾ ਨਾਮ ਦੇ ਨਾਲ ਜੋੜ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਮਾਰਗ ਦਰਸਾਇਆ ਹੈ। ਇਸੇ ਪ੍ਰਕਾਰ ਰਾਜਾ ਲਾਜਵਰਦ ਹੈ ਨਾ, ਇਸਲਾਮ ਮਤ ਦੇ ਮੰਨਣ ਵਾਲਾ, ਵੱਡਾ ਭਾਰੀ ਕ੍ਰੋਧ ਧਾਰਨ ਕਰਕੇ ਰੱਖਦਾ ਜੀ, ਦੂਜਾ ਕੋਈ ਨਜ਼ਰ ਨਹੀਂ ਆਉਣਾ ਚਾਹੀਦਾ, ਕਾਨੂੰਨ ਬਣਾ ਦਿੱਤਾ, ਕਹਿ ਦਈਏ ਹੁਕਮ ਦੇ ਦਿੱਤਾ, ਜੇ ਕੋਈ ਗੈਰ ਇਸਲਾਮਿਕ ਇਸ ਧਰਤੀ ਤੇ ਪੈਰ ਵੀ ਰੱਖੇ ਤੇ ਕਤਲ ਕਰ ਦਿਓ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਇਹ ਧਰਤੀ ਤੇ ਪਰਮੇਸ਼ਰ ਜੀ ਦੀ ਹੈ ਨਾ, ਕੇਵਲ ਕਿਸੇ ਇੱਕ ਮਤ ਦੀ ਨਹੀਂ। ਉਸ ਦੇ ਰਾਜ ਵਿੱਚ ਵੀ ਗਏ, ਨਦੀ ਦੇ ਕਿਨਾਰੇ ਜਾ ਬੈਠੇ ਤੇ ਇਸ ਵੇਲੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਸਮਾਨ ਚੋਂ ਇੱਕ ਚੋਲਾ ਉਤਰਿਆ, ਚੋਲੇ ਦੇ ਉੱਪਰ ਫਾਰਸੀ ਭਾਸ਼ਾ ਦੇ ਵਿੱਚ ਕੁਰਾਨ ਦੇ 30 ਸੁਪਾਰੇ ਲਿਖੇ ਹੋਏ ਨੇ, ਆਇਤਾਂ ਲਿਖੀਆਂ ਹੋਈਆਂ ਨੇ। ਸਤਿਗੁਰੂ ਜੀ ਨੇ ਉਹ ਚੋਲਾ ਪਹਿਨਿਆ, ਨਦੀ ਦੇ ਕਿਨਾਰੇ ਰਾਜੇ ਦੀ ਰਾਜਧਾਨੀ ਦੇ ਵਿੱਚ ਜਾ ਬੈਠੇ ਨੇ। ਸਿਪਾਹੀਆਂ ਨੇ ਜਾ ਕੇ ਵੇਖਿਆ, ਰਾਜੇ ਨੂੰ ਜਾ ਕੇ ਸ਼ਿਕਾਇਤ ਕੀਤੀ ਏ, ਹੇ ਰਾਜਨ, ਤੁਹਾਡੇ ਦੇਸ਼ ਦੇ ਵਿੱਚ ਰਾਜਧਾਨੀ ਦੇ ਵਿੱਚ ਫਲਾਨੀ ਨਦੀ ਦੇ ਕਿਨਾਰੇ ਜਲ ਸਰੋਤ ਦੇ ਕਿਨਾਰੇ 3 ਮਹਾਤਮਾ ਆਏ ਨੇ, ਉਹਨਾਂ ਦੇ ਵਿੱਚੋਂ ਇੱਕ ਦੇ ਮੁਖੜੇ ਦਾ ਤੇਜ ਪ੍ਰਤਾਪ ਤੇ ਝੱਲਿਆ ਹੀ ਨਹੀਂ ਜਾਂਦਾ, ਪਰ ਤੁਹਾਡੇ ਦੇਸ਼ ਦੇ ਕਾਨੂੰਨ ਦੇ ਉਲਟ ਰੀਤੀ ਉਹਨਾਂ ਨੇ ਇਹ ਕੀਤੀ ਏ। ਉਹਨਾਂ ਨੇ ਆਪਣੇ ਤਨ ਦੇ ਉੱਪਰ ਜਿਹੜਾ ਚੋਲਾ ਧਾਰਨ ਕੀਤਾ ਨਾ, ਕੁਰਾਨ ਦੇ 30 ਸੁਪਾਰੇ ਤੇ ਆਇਤਾਂ ਲਿਖੀਆਂ ਹੋਈਆਂ ਨੇ, ਪਰ ਮਹਾਰਾਜ ਉਹ ਵੇਖ ਤੋਂ, ਉਹ ਲਿਬਾਸ ਤੋਂ, ਉਹ ਭੇਖ ਤੋਂ, ਉਹ ਮੂੰਹ ਮਹਾਂਦਰੇ ਤੋਂ, ਉਹ ਚਿਹਰੇ ਤੋਂ, ਉਹ ਦਸਤਾਰਾਂ ਤੋਂ, ਉਹ ਪੱਗਾਂ ਤੋਂ ਮੁਸਲਮਾਨ ਨਹੀਂ ਜੇ ਲੱਗਦੇ। ਕਿਉਂਕਿ ਸਾਧ ਸੰਗਤ ਜੀ ਮਨੁੱਖ ਦੀ ਪਛਾਣ ਹੁੰਦੀ ਹੈ ਨਾ, ਰਫਤਾਰ, ਗੁਫਤਾਰ ਤੇ ਦਸਤਾਰ, ਪਤਾ ਲੱਗ ਜਾਂਦਾ ਹੈ ਮਨੁੱਖ ਕਿਸ ਧਰਮ ਕਿਸ ਜਾਤੀ ਦੇ ਨਾਲ ਸੰਬੰਧ ਰੱਖਦਾ, ਉਸ ਦੀ ਚਾਲ ਤੋਂ, ਤੁਰਨ ਤੋਂ ਪਤਾ ਲੱਗ ਜਾਂਦਾ ਸੁਭਾਅ ਦੇ ਵਿੱਚ ਸ਼ਾਂਤੀ ਆ ਕਿ ਤੇਜ਼ੀ ਹੈ। ਦਸਤਾਰ ਤੋਂ ਪਤਾ ਲੱਗ ਜਾਂਦਾ, ਇਸਲਾਮ ਮਤ ਵਾਲਿਆਂ ਦੀ ਦਸਤਾਰ ਹੋਰ ਤਰ੍ਹਾਂ ਦੀ ਹੈ, ਜਿੱਥੇ ਹਜ਼ੂਰੀ ਸਿੰਘ ਮਿਲ ਜਾਣ ਝੱਟ ਪਤਾ ਲੱਗ ਜਾਂਦਾ ਇਹ ਗੁਰੂ ਘਰ ਦੇ ਸੇਵਾਦਾਰ ਹੋਣਗੇ, ਹਜ਼ੂਰੀ ਦਸਤਾਰ ਸਜਾਈ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਡਰਾਈਵਰ, ਉਹਨਾਂ ਦੀ ਦਸਤਾਰ ਦਾ ਸਟਾਈਲ ਵੱਖਰਾ ਹੈ, ਸੰਪਰਦਾਵਾਂ ਦੀਆਂ ਜਿਹੜੀਆਂ ਦਸਤਾਰਾਂ ਨੇ ਉਹ ਵੱਖਰੇ ਤਰ੍ਹਾਂ ਦੀਆਂ, ਨਿਹੰਗ ਸਿੰਘਾਂ ਦੇ ਜਿਹੜੇ ਦੁਮਾਲੇ ਨੇ ਵੱਖਰੇ ਤਰ੍ਹਾਂ ਦੇ ਆ, ਸਾਰੇ ਸਰੀਰ ਦੇ ਨਾ ਹੀ ਦਰਸ਼ਨ ਹੋਣ, ਇਕੱਲੇ ਸੀਸ ਦੇ ਦਰਸ਼ਨ ਹੋਣ, ਪਤਾ ਲੱਗ ਜਾਂਦਾ ਕੋਈ ਨਿਹੰਗ ਸਿੰਘ ਜਾਂਦਾ ਲੱਗਦਾ, ਇਸ ਦਾ ਦੁਮਾਲਾ ਇਸ ਪ੍ਰਕਾਰ ਦਾ ਸਜਿਆ ਹੋਇਆ, ਇਹ ਮਹਾਂਕਾਲ ਹੈ ਜਾਂ ਇਸੇ ਪ੍ਰਕਾਰ ਗੁਰਮੁਖੀ ਦਸਤਾਰ ਹੈ। ਸੰਪਰਦਾਇ ਦਸਤਾਰੇ ਦਾ, ਹਜ਼ੂਰੀ ਦਸਤਾਰੇ ਦਾ ਪਤਾ ਲੱਗ ਜਾਂਦਾ ਨਾ। ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਸਿੱਧਾ ਸਾਧਾ ਗੁਰਮੁਖੀ ਦਸਤਾਰਾ ਤੱਕਿਆ ਤੇ ਕਹਿਣ ਲੱਗੇ, ਮਹਾਰਾਜ ਉਹਨਾਂ ਦੇ ਸਿਰ ਦੇ ਉੱਪਰ ਜਿਹੜੀ ਪੱਗ ਸਜਾਈ ਹੈ ਉਹ ਇਸਲਾਮ ਮਤ ਦੀ ਨਹੀਂ ਲੱਗਦੀ, ਕਿਸੇ ਹੋਰ ਮਤ ਦੀ ਲੱਗਦੀ ਹੈ। ਉਹਨਾਂ ਨੇ ਲਬਾਂ ਨਹੀਂ ਕੱਟੀਆਂ, ਮੁਛਾਂ ਦਾ ਹਿੱਸਾ ਕੱਟਿਆ ਹੋਇਆ ਨਹੀਂ, ਇਸ ਕਰਕੇ ਉਹ ਮੁਸਲਮਾਨ ਨਹੀਂ ਲੱਗਦੇ, ਪਰ ਤਨ ਤੇ ਜਿਹੜਾ ਚੋਲਾ ਪਹਿਨਿਆ ਉਹ ਇਸਲਾਮ ਮਤ ਦੀਆਂ ਆਇਤਾਂ ਵਾਲਾ ਤੇ ਸੁਪਾਰਿਆਂ ਵਾਲਾ ਹੈ। ਰਾਜੇ ਨੇ ਹੁਕਮ ਦਿੱਤਾ, ਚੋਲਾ ਲਾਹ ਕੇ ਲੈ ਆਓ। ਸਿਪਾਹੀ ਗਏ ਨੇ, ਜ਼ੋਰ ਲਾ ਲਿਆ, ਚੋਲਾ ਤਨ ਤੋਂ ਨਹੀਂ ਲੱਥਦਾ, ਜ਼ੋਰ ਦੇ ਨਾਲ, ਜ਼ਿਆਦਾ ਜ਼ੋਰ ਦੇ ਨਾਲ ਖਿੱਚਦੇ ਨੇ ਤਾਂ ਵੀ ਨਹੀਂ ਲੱਥਦਾ, ਪਾੜਨ ਦਾ ਯਤਨ ਕਰਦੇ ਨੇ ਪਾਟਦਾ ਨਹੀਂ, ਲਾਉਣ ਦਾ ਯਤਨ ਕਰਦੇ ਨੇ ਲੱਥਦਾ ਨਹੀਂ, ਜ਼ਿਆਦਾ ਹੀ ਜ਼ੋਰ ਦੇ ਨਾਲ ਖਿੱਚਿਆ ਤੇ ਸਤਿਗੁਰਾਂ ਦੇ ਪਵਿੱਤਰ ਸਰੀਰ ਚੋਂ ਖੂਨ ਸਿਮਣ ਲੱਗਾ। ਸਾਧ ਸੰਗਤ ਜੀ ਉਹ ਚੋਲਾ ਅੱਜ ਵੀ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਮੌਜੂਦ ਹੈ, ਖੂਨ ਦੇ ਧੱਬੇ ਲੱਗੇ ਹੋਏ ਨੇ। ਕਿਹਾ ਜਾਂਦਾ ਇਸ ਪ੍ਰਕਾਰ ਜੋ ਇਤਿਹਾਸ ਵਿੱਚ ਬਚਨ ਆਉਂਦੇ ਨੇ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਵਿੱਤਰ ਸਰੀਰ ਚੋਂ ਖੂਨ ਸਿਮਿਆ ਜੋ ਅੱਜ ਵੀ ਚੋਲੇ ਦੇ ਉੱਪਰ ਲੱਗਾ ਹੋਇਆ। ਜਾ ਕੇ ਰਾਜੇ ਨੂੰ ਦੱਸਿਆ, ਨਾ ਚੋਲਾ ਲੱਥਦਾ, ਨਾ ਪਾਟਦਾ, ਨਾ ਉਤਰਦਾ, ਸਾਰੇ ਯਤਨ ਕਰ ਲਏ ਨੇ। ਕਹਿਣ ਲੱਗਾ, ਫਿਰ ਮਾਰ ਦਿਓ ਇਹਨਾਂ ਤਿੰਨਾਂ ਨੂੰ, ਹੁਕਮ ਹੀ ਇਹ ਸੀ ਪਹਿਲਾਂ ਤੋਂ ਹੀ, ਜਿਹੜਾ ਗੈਰ ਇਸਲਾਮ ਮਤ ਵਾਲਾ ਆਵੇ ਕਤਲ ਕਰ ਦਿਓ ਜੀ। ਕਿਵੇਂ ਮਾਰੀਏ? ਕਹਿਣ ਲੱਗੇ, ਨਦੀ ਵਿੱਚ ਡੋਬ ਕੇ ਮਾਰ ਦਿਓ।
ਰਾਜੇ ਦੇ ਸਿਪਾਹੀ ਆਏ ਨੇ, ਸਰੀਰ ਦੇ ਨਾਲ ਪੱਥਰ ਬੰਨੇ ਨੇ, ਕਿਸ਼ਤੀ ਦੇ ਵਿੱਚ ਬਿਠਾਇਆ, ਨਦੀ ਵਿੱਚ ਲੈ ਕੇ ਗਏ। ਜਿਸ ਵੇਲੇ ਨਦੀ ਵਿੱਚ ਆਪ ਜੀ ਨੂੰ ਸੁੱਟਿਆ ਨਾ, ਪੱਥਰ ਸਾਰੇ ਡੁੱਬ

ਗਏ। ਆਪ ਜੀ ਪਾਣੀ ਦੇ ਉੱਪਰ ਤੁਰਦੇ ਹੋਏ ਇਵੇਂ ਬਾਹਰ ਆ ਗਏ ਜਿਵੇਂ ਧਰਤੀ ਦੇ ਉੱਪਰ ਤੁਰੀਦਾ। ਆਪ ਜੀ ਦੇ ਚਰਨਾਂ ਨੂੰ ਵੀ ਜਲ ਨੇ ਸਪਰਸ਼ ਨਾ ਕੀਤਾ, ਕੱਪੜਾ ਬਸਤਰ ਤੱਕ ਵੀ ਕੋਈ ਤੰਦ ਤੱਕ ਗਿੱਲਾ ਨਾ ਹੋਇਆ। ਜਾ ਕੇ ਰਾਜੇ ਨੂੰ ਦੱਸਿਆ ਜੀ ਪਾਣੀ ਨਹੀਂ ਡੋਬਦਾ, ਕਹਿੰਦਾ ਪੱਥਰਾਂ ਥੱਲੇ ਦਬਾ ਕੇ ਮਾਰ ਦਿਓ। ਉੱਪਰ ਪੱਥਰ ਹੀ ਪੱਥਰ ਲਾਗੇ ਚਾਰ ਚੁਫੇਰੇ ਜਿਵੇਂ ਇੱਕ ਪਹਾੜ ਬਣਾ ਦਈਦਾ ਨਾ, ਇਵੇਂ ਪੱਥਰਾਂ ਦਾ ਪਹਾੜ ਹੀ ਬਣਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਆਪਣੇ ਵੱਲੋਂ ਤੇ ਉਹਨਾਂ ਨੇ ਤਸੱਲੀ ਕਰ ਲਈ, ਸ਼ਹੀਦ ਹੋ ਗਏ ਹੋਣਗੇ, ਚੜ੍ਹਾਈ ਕਰ ਗਏ ਹੋਣਗੇ। ਪਰ ਜਿਸ ਵੇਲੇ ਸਾਰਾ ਕਾਰਜ ਸਮਾਪਤ ਕੀਤਾ, ਸਤਿਗੁਰੂ ਜੀ ਨੇ ਸੱਤ ਕਰ ਤਾਰ ਕਿਹਾ, ਪੱਥਰਾਂ ਦੇ ਢੇਰ ਚੋਂ ਫਿਰ ਬਾਹਰ ਬੈਠੇ ਨੇ। ਫਿਰ ਜਾ ਕੇ ਦੱਸਿਆ ਜੀ ਭਾਰ ਵੀ ਉਹਨਾਂ ਨੂੰ ਮਾਰਦਾ ਨਹੀਂ, ਪੱਥਰ ਉਹਨਾਂ ਨੂੰ ਦਬਾਉਂਦੇ ਨਹੀਂ, ਆਖਿਆ ਅੱਗ ਲਾ ਕੇ ਸਾੜ ਦਿਓ। ਚਾਰ ਚੁਫੇਰੇ ਲੱਕੜਾਂ ਰੱਖ ਦਿੱਤੀਆਂ, ਉੱਪਰ ਵੀ ਲੱਕੜਾਂ ਰੱਖ ਦਿੱਤੀਆਂ, ਬਹੁਤ ਵੱਡਾ ਅੰਬਾਰ ਲਾ ਦਿੱਤਾ, ਅੱਗ ਲਾ ਦਿੱਤੀ ਲੱਕੜਾਂ ਨੂੰ। ਸਾਧ ਸੰਗਤ ਜੀ ਰਾਤ ਦਿਨ ਲੱਕੜਾਂ ਬਲਦੀਆਂ ਰਹੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਤ ਕਰਤਾਰ ਆਖਿਆ ਤੇ ਫਿਰ ਜਿਉਂਦੇ ਤਿਉਂ ਬੈਠੇ ਨੇ। ਫਿਰ ਕਹਿਣ ਲੱਗੇ ਜੀ ਅੱਗ ਵੀ ਇਹਨਾਂ ਨੂੰ ਸਾੜਦੀ ਨਹੀਂ। ਸਭਾ ਦੇ ਵਿੱਚ ਕਿਸੇ ਸਮਝਦਾਰ ਨੇ ਆਖਿਆ ਰਾਜਨ ਕਿਉਂ ਭੁੱਲਾ ਫਿਰਦਾ, ਤੂੰ ਕਹੀ ਜਾਣਾ ਇਹ ਨਾਟਕੀ ਚੇਟਕੀ ਫਕੀਰ ਨੇ, ਕੋਈ ਜੰਤਰ ਮੰਤਰ ਤੰਤਰ ਵਾਲੇ, ਜੰਤਰ ਮੰਤਰ ਤੰਤਰ ਵਾਲੇ ਸਾਰੇ ਕਾਲ ਦੇ ਅਧੀਨ ਹੁੰਦੇ ਨੇ, ਭਾਰ ਉਹਨਾਂ ਨੂੰ ਦਬਾ ਲੈਂਦਾ, ਪਾਣੀ ਉਹਨਾਂ ਨੂੰ ਡੋਬ ਦਿੰਦਾ, ਅੱਗ ਉਹਨਾਂ ਨੂੰ ਸਾੜ ਦਿੰਦੀ ਏ, ਤੇ ਜੇ ਤਿੰਨਾਂ ਚੀਜ਼ਾਂ ਦਾ ਅਸਰ ਨਹੀਂ ਜਾਂ ਫਿਰ ਖੁਦਾ ਦਾ ਨੂਰ ਆਪ ਪ੍ਰਗਟ ਹੋਇਆ ਜਾਂ ਕੋਈ ਖੁਦਾ ਦਾ ਪਿਆਰਾ ਆਇਆ, ਜਾ ਕੇ ਦਰਸ਼ਨ ਕਰ, ਅਵਗਿਆ ਨਾ ਕਰ। ਰਾਜਾ ਲਾਜਵਰਦ ਆਪ ਚੱਲ ਕੇ ਆਇਆ, ਭੇਟਾਵਾਂ ਚਰਨਾਂ ਤੇ ਰੱਖੀਆਂ ਨੇ, ਆਪਣੀ ਭੁੱਲ ਦੀ ਖਿਮਾ ਜਾਚਨਾ ਕੀਤੀ, ਮਹਾਰਾਜ ਮੈਨੂੰ ਚਾਹੀਦਾ ਸੀ ਤੁਹਾਡੇ ਦਰਸ਼ਨ ਦੀਦਾਰ ਕਰਦਾ, ਤੁਹਾਡੀ ਸੇਵਾ ਕਰਦਾ, ਪਰ ਅਵਗਿਆ ਕੀਤੀ, ਮੈਨੂੰ ਖਿਮਾ ਬਖਸ਼ੋ, ਕਿਰਪਾ ਕਰੋ ਮਹਾਰਾਜ ਮਹਿਲਾਂ ਵਿੱਚ ਚਰਨ ਪਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਹੇ ਰਾਜਾ ਲਾਜਬਰਦ ਜੇ ਚੱਲ ਕੇ ਆਇਆ ਨਾ, ਜੇ ਚਰਨੀ ਪਿਆ ਫਿਰ ਉਪਦੇਸ਼ ਮੰਨ। ਮਹਾਰਾਜ ਕੀ ਉਪਦੇਸ਼ ਹੈ? ਕਹਿਣ ਲੱਗੇ ਭਾਈ ਸਾਰੀ ਮਨੁੱਖਤਾ ਨੂੰ, ਸਾਰੀ ਕਾਇਨਾਤ ਨੂੰ, ਸਮੁੱਚੀ ਸ੍ਰਿਸ਼ਟੀ ਨੂੰ ਪਰਮੇਸ਼ਰ ਜੀ ਨੇ ਬਣਾਇਆ, ਜੇ ਕੇਵਲ ਤਾਂ ਕੇਵਲ ਮੁਸਲਮਾਨ ਭਾਉਂਦੇ ਹੁੰਦੇ ਨਾ, ਤੇ ਦੂਸਰੇ ਧਰਮ ਵਾਲਾ ਇਨਸਾਨ ਕੋਈ ਪੈਦਾ ਹੀ ਨਹੀਂ ਸੀ ਹੋਣਾ, ਖੁਦਾ ਨੇ ਸਾਰਿਆਂ ਨੂੰ ਮਾਰ ਦੇਣਾ ਸੀ। ਖੁਦਾ ਨੂੰ ਸਾਰੇ ਹੀ ਭਾਉਂਦੇ ਨੇ, ਪਰਮੇਸ਼ਰ ਜੀ ਨੂੰ ਸਾਰੇ ਹੀ ਚੰਗੇ ਲੱਗਦੇ ਨੇ। ਇਹ ਮਜ਼ਹਬਾਂ ਦੇ ਬਖੇੜੇ ਆਪ ਖੜੇ ਕਰਕੇ ਦੀਵਾਰਾਂ ਖਿੱਚ ਦਿੱਤੀਆਂ, ਲੀਕਾਂ ਖਿੱਚ ਦਿੱਤੀਆਂ, ਵੰਡੀਆਂ ਪਾ ਦਿੱਤੀਆਂ। ਪਰਮੇਸ਼ਰ ਜੀ ਨੇ ਤਾਂ ਸਭਨਾਂ ਨੂੰ ਇਨਸਾਨ, ਸਭਨਾਂ ਨੂੰ ਮਨੁੱਖੀ ਬਣਾਇਆ ਹੈ ਭਾਈ। ਇਸ ਪ੍ਰਕਾਰ ਮਜ਼ਹਬਾਂ ਦੇ ਝਗੜੇ ਖੜੇ ਕਰਕੇ ਮਨੁੱਖਤਾ ਨਾਲ ਵੈਰ ਨਾ ਕਰੋ, ਕਿਸੇ ਨੂੰ ਵੀ ਇਹ ਕਹਿ ਕੇ ਕਤਲ ਨਾ ਕਰਕੇ ਤੂੰ ਮੁਸਲਮਾਨ ਨਹੀਂ ਤੇ ਤੈਨੂੰ ਜਿਉਣ ਦਾ ਹੱਕ ਨਹੀਂ। ਸਾਰੀ ਮਨੁੱਖਤਾ ਦੇ ਨਾਲ ਪਿਆਰ ਕਰ, ਧਰਮਸ਼ਾਲਾ ਬਣਾ, ਸਵੇਰੇ ਸ਼ਾਮ ਸਤਸੰਗਤ ਵਿੱਚ ਜੁੜਨਾ, ਲੋੜਵੰਦਾਂ ਵਾਸਤੇ ਲੰਗਰ ਚਲਾ, ਇਸੇ ਪ੍ਰਕਾਰ ਲੋੜਵੰਦਾਂ ਨੂੰ ਬਸਤਰ ਦੇਣੇ ਕਰ, ਸਾਰੇ ਰਾਜ ਨੂੰ ਖੁਸ਼ਹਾਲ ਬਣਾ, ਪ੍ਰਜਾ ਨੂੰ ਪਰਮੇਸ਼ਰ ਜੀ ਦੀ ਬਣਾਈ ਹੋਈ ਪਰਮੇਸ਼ਰ ਜੀ ਦੀ ਕਿਰਤ ਜਾਣ ਕਰਕੇ ਤਿਸ ਦਾ ਸਨਮਾਨ ਕਰ, ਸਭਨਾਂ ਨਾਲ ਪਿਆਰ ਕਰ। ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਲਾਜ ਵਰਦ ਵਰਗੇ ਹੰਕਾਰੀ ਰਾਜਿਆਂ ਨੂੰ ਵੀ ਤਾਰਿਆ, ਜਿਨ੍ਹਾਂ ਨੂੰ ਸਾਧ ਸੰਗਤ ਜੀ ਕਿਸੇ ਨੇ ਉਪਦੇਸ਼ ਨਾ ਦਿੱਤਾ, ਲਾਜ ਵਰਦ ਵਰਗਿਆਂ ਨੂੰ ਤੇ ਦੇਵਲੂਤ ਵਰਗੇ ਦੈਂਤਾਂ ਨੂੰ ਵੀ ਜਾ ਕਰਕੇ ਤਾਰਿਆ। ਇਸੇ ਪ੍ਰਕਾਰ ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜੇ ਜਾਹਰ ਪੀਰ ਜਗਤ ਗੁਰ ਬਾਬਾ, ਜਿੱਥੇ ਸਿੱਖਾਂ ਦੇ ਗੁਰੂ ਨੇ, ਹਿੰਦੂਆਂ ਦੇ ਗੁਰੂ ਨੇ, ਮੁਸਲਮਾਨਾਂ ਦੇ ਪੀਰ ਨੇ, ਧੰਨ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਮੁੱਚੀ ਮਾਨਵਤਾ ਦੇ ਗੁਰੂ ਨੇ, ਉਹਨਾਂ ਨੂੰ ਪਾਰਸੀ ਵੀ ਮੰਨਦੇ ਨੇ, ਬੋਧੀ ਵੀ ਮੰਨਦੇ ਨੇ। ਇਸੇ ਪ੍ਰਕਾਰ ਸਰਬਤ ਦੇਸ਼ਾਂ ਦੇ ਅੰਦਰ ਅੱਜ ਵੀ ਵੱਖ ਵੱਖ ਨਾਵਾਂ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਯਾਦ ਕੀਤਾ ਜਾਂਦਾ ਤੇ ਪੂਜਨ ਹੁੰਦਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਇੱਕ ਵਰਗ ਦੇ ਨਹੀਂ, ਪਰਮੇਸ਼ਰ ਸਾਰੀ ਸ੍ਰਿਸ਼ਟੀ ਜੀ ਦੇ, ਸਾਰੀ ਸ੍ਰਿਸ਼ਟੀ ਦੇ ਪਰਮੇਸ਼ਰ ਜੀ ਦਾਤੇ ਨੇ ਨਾ, ਕੋਈ ਇੱਕ ਵਰਗ ਨਹੀਂ ਕਹਿ ਸਕਦਾ ਕਿ ਪਰਮੇਸ਼ਰ ਕੇਵਲ ਤਾਂ ਕੇਵਲ ਸਾਡਾ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੇ, ਸਤਿਗੁਰ ਪਰਮੇਸ਼ਰ ਮੇਰਾ। ਇਸੇ ਪ੍ਰਕਾਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵੱਡੇ ਹੋਣ ਦੀ ਵਡਿਆਈ ਸਤਿਗੁਰਾਂ ਦੀ ਇੱਕ ਇਹ ਵੀ ਹੈ, ਸਾਰਿਆਂ ਅਵਤਾਰਾਂ ਨੂੰ ਏਕ ਏਕ ਫਿਰਕੇ ਏਕ ਏਕ ਮਜ਼ਹਬ ਦੇ ਲੋਕਾਂ ਨੇ ਮੰਨਿਆ, ਤੇ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਰਬਤ ਮਨੁੱਖਤਾ ਨੇ, ਸਰਬਤ ਲੋਕਾਈ ਨੇ ਆਪ ਜੀ ਨੂੰ ਗੁਰੂ ਮੰਨਿਆ। ਸਾਧ ਸੰਗਤ ਜੀ, ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕੌਤਕ ਵਰਤਾਉਣਾ ਨਾ, ਧਰਤੀ ਦੇ ਉੱਪਰ ਵਿਚਰ ਕਰਕੇ ਸਮੁੱਚੀ ਮਾਨਵਤਾ ਨੂੰ ਨਾਮ ਦੇ ਨਾਲ ਜੋੜ ਕਰਕੇ ਕਰਤਾਰਪੁਰ ਸਾਹਿਬ ਨਗਰ ਕਰਤਾਰ ਪਰਮੇਸ਼ਰ ਜੀ ਦੇ ਨਾਮ ਤੇ ਵਸਾਇਆ ਹੈ।
ਧਰਮਸ਼ਾਲਾ ਬਣਾਈ ਹੈ, ਖੇਤੀਬਾੜੀ ਕਰਨ ਲੱਗੇ ਨੇ, ਸਿੱਖਾਂ ਤੋਂ ਕਰਵਾਉਣ ਲੱਗੇ ਨੇ। ਲਗਭਗ ਆਪ ਜੀ 17 ਸਾਲ ਇੱਥੇ ਕਰਤਾਰਪੁਰ ਸਾਹਿਬ ਰਹੇ ਨੇ ਅਤੇ ਸਾਂਝੀਵਾਲਤਾ ਦਾ ਉਪਦੇਸ਼ ਸਮੁੱਚੀ ਮਨੁੱਖਤਾ ਨੂੰ ਦਿੱਤਾ ਹੈ। ਅਤੇ ਸਾਧ ਸੰਗਤ ਜੀ, ਜਿਸ ਵੇਲੇ ਅੱਸੂ ਵਧੀ ਸਪਤਮੀ ਦਾ ਦਿਨ ਇਹ ਜਿਹੜਾ ਲੰਘਿਆ ਨਾ 3 ਦਿਨ ਪਹਿਲਾਂ, ਭਾਈ ਸਧਾਰਨ ਜੀ ਦੇ ਤਾਈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਬਚਨ ਕੀਤਾ, ਪੁਰਖਾ ਤੁਸਾਂ ਨੇ ਹੁਣ ਇੱਥੇ ਕਰਤਾਰਪੁਰ ਸਾਹਿਬ ਨਹੀਂ ਰਹਿਣਾ, ਇੱਥੇ ਤੁਹਾਡੇ ਨਾਲ ਈਰਖਾ ਨਾ ਕੀਤੀ ਜਾਵੇ, ਸਾਡੇ ਸਪੁੱਤਰ ਤੁਹਾਡੇ ਨਾਲ ਈਰਖਾ ਨਾ ਕਰਨ, ਤੁਸੀਂ ਖਡੂਰ ਸਾਹਿਬ ਚਲੇ ਜਾਓ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ ਆਪ ਜੀਆਂ ਦੇ ਚਰਨਾਂ 'ਤੇ ਸੀਸ ਰੱਖਿਆ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਸਾਡਾ ਸਰੀਰ ਤੇ ਭਾਵੇਂ ਖਡੂਰ ਸਾਹਿਬ ਚੱਲਿਆ ਜਾਵੇਗਾ ਪਰ ਸਾਡਾ ਮਨ ਇੱਥੇ ਆਪ ਜੀ ਦੇ ਚਰਨਾਂ 'ਚ ਹੀ ਰਹੇਗਾ। ਬਚਨ ਕੀਤਾ ਪੁਰਖਾ, ਗੁਰੂ ਕਦੇ ਸਿੱਖ ਦੇ ਨਾਲੋਂ ਵਿਛੜਦਾ ਥੋੜਾ, ਜਿਹੜੇ ਪੂਰੇ ਸਤਿਗੁਰੂ ਜੀ ਹੁੰਦੇ ਨੇ ਸ਼ਬਦ ਰੂਪ ਹੋ ਕਰਕੇ ਸਿੱਖ ਦੇ ਹਿਰਦੇ ਦੇ ਅੰਦਰ ਭੇਦ ਹੋ ਕੇ ਵਰਤਦੇ ਨੇ, ਸਿੱਖ ਤੇ ਗੁਰੂ ਦਾ ਕਦੇ ਵਿਛੋੜਾ ਨਹੀਂ ਹੁੰਦਾ। ਜਿਵੇਂ ਤੁਸੀਂ ਕਰਤਾਰਪੁਰ ਰਹੇ ਤੇ ਸਾਡੇ ਦੀਦਾਰ ਹੁੰਦੇ ਰਹੇ, ਖਡੂਰ ਸਾਹਿਬ ਵੀ ਜਾਓਗੇ ਤੇ ਤੁਹਾਡਾ ਸਾਡੇ ਤੋਂ ਵਿਛੋੜਾ ਨਹੀਂ ਹੋਵੇਗਾ, ਅਸੀਂ ਤੁਹਾਡੇ ਅੰਦਰ ਹੀ ਵੱਸਦੇ ਹੋਵਾਂਗੇ। ਸਾਧ ਸੰਗਤ ਜੀ, ਐਵੇਂ ਉਪਦੇਸ਼ ਦੇ ਕਰਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖਡੂਰ ਸਾਹਿਬ ਭੇਜ ਦਿੱਤਾ। ਆਪ ਸਤਿਗੁਰੂ ਜੀ ਨੇ ਬੇਅੰਤ ਸੰਗਤਾਂ ਦਾ ਭਲਾ ਕਰਦਿਆਂ ਹੋਇਆਂ ਕੌਤਕ ਵਰਤਾਏ। ਅੱਸੂ ਵਧੀ ਸਪਤਮੀ ਦਾ ਦਿਨ ਆਇਆ, ਭਾਈ ਸਧਾਰਨ ਜੀ ਦੇ ਤਾਂ ਹੀ ਬਚਨ ਕੀਤਾ, ਸਧਾਰਨ ਜੀ ਇਹ ਪਸ਼ੂ, ਇਹ ਗਾਵਾਂ, ਇਹ ਭੁੱਖੀਆਂ ਬੱਜੀਆਂ ਨੇ, ਇਹ ਮੱਝਾਂ ਭੁੱਖੀਆਂ ਬੱਜੀਆਂ ਨੇ, ਇਹਨਾਂ ਬੇਜ਼ੁਬਾਨ ਪਸ਼ੂਆਂ ਨੂੰ ਭੁੱਖੇ ਤੇ ਪਿਆਸੇ ਨਹੀਂ ਰੱਖੀਦਾ, ਇਹਨਾਂ ਵਾਸਤੇ ਹਰਾ ਚਾਰਾ ਲੈ ਕਰਕੇ ਆਓ। ਇੱਧਰ ਸਾਧ ਸੰਗਤ ਜੀ, ਪਰਮੇਸ਼ਰ ਜੀ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਐਸੀ ਪ੍ਰੇਰਣਾ ਤਿੰਨਾਂ ਦੇਵਤਿਆਂ ਦੇ ਮਨ ਨੂੰ ਕੀਤੀ ਏ, ਸ਼ਿਵਜੀ, ਬ੍ਰਹਮਾ, ਵਿਸ਼ਨੂੰ ਆਮ ਮਨੁੱਖਾਂ ਦਾ ਰੂਪ ਧਾਰਨ ਕਰਕੇ ਕਰਤਾਰਪੁਰ ਸਾਹਿਬ ਆ ਗਏ ਨੇ। ਵਾਹਿਗੁਰੂ ਜੀ ਨੇ ਤਿੰਨਾਂ ਦੇ ਮਨ ਨੂੰ ਪ੍ਰੇਰਣਾ ਕੀਤੀ ਏ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਇਹ ਸੁਨੇਹਾ ਪਹੁੰਚਾਉਣਾ ਕਿ ਆਪ ਜੀ ਦਾ ਇਹ ਹੁਣ ਸਰੀਰ ਅਲੋਪ ਕਰਨੇ ਦਾ, ਜਗਤ ਤੋਂ ਓਹਲੇ ਕਰਨੇ ਦਾ ਸਮਾਂ ਆ ਗਿਆ ਹੈ। ਪਰ ਸ਼ਿਵਜੀ, ਬ੍ਰਹਮਾ, ਵਿਸ਼ਨੂੰ ਹਿੰਮਤ ਨਹੀਂ ਕਰਦੇ, ਕਿਸੇ ਪ੍ਰਕਾਰ ਹੌਸਲਾ ਨਹੀਂ ਜੁਟਾ ਪਾਉਂਦੇ। ਕਿਵੇਂ ਹੌਸਲਾ ਕਰਕੇ ਗੁਰੂ ਜੀ ਨੂੰ ਆਖੀਏ ਕਿ ਮਹਾਰਾਜ, ਤੁਹਾਡਾ ਸੱਚਖੰਡ ਜਾਣੇ ਦਾ ਸਮਾਂ ਆ ਗਿਆ, ਸਾਹਮਣੇ ਨਹੀਂ ਜਾਇਆ ਜਾਂਦਾ। ਖੇਤਾਂ ਵਿੱਚ ਜਾ ਕੇ ਬੈਠ ਗਏ ਭਾਈ ਸਧਾਰਨ ਜੀ, ਜਿਸ ਵੇਲੇ ਹਰਾ ਚਾਰਾ ਲੈਣ ਵਾਸਤੇ ਗਏ ਨਾ, ਤੇ ਬਚਨ ਕੀਤਾ, ਸਿੱਖਾ ਸਾਡਾ ਇੱਕ ਸੁਨੇਹਾ ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਣਾ ਕਰ। ਤਿੰਨਾਂ ਨੂੰ ਮਹਾਤਮਾ ਜਾਣ ਕਰਕੇ ਭਾਈ ਸਧਾਰਨ ਜੀ ਨੇ ਸਨਮਾਨ ਕੀਤਾ, ਕਹਿਣ ਲੱਗੇ, ਜੀ ਮੇਰੇ ਪਿਤਾ, ਸਤਿਗੁਰੂ ਜੀ ਦਾ ਉਪਦੇਸ਼ ਹੈ ਮਹਾਤਮਾ ਦਾ ਸਦਾ ਸਨਮਾਨ ਕਰਨਾ, ਤੁਸੀਂ ਸਨਮਾਨ ਯੋਗ ਹੋ, ਪਰ ਪਿਤਾ ਸਤਿਗੁਰੂ ਜੀ ਦੇ ਹੁਕਮ ਤੋਂ ਵੱਡਾ ਹੁਕਮ ਕਿਸੇ ਦਾ ਨਹੀਂ, ਪਹਿਲਾਂ ਮੈਂ ਗੁਰੂ ਪਿਤਾ ਜੀ ਦੇ ਹੁਕਮ ਦੀ ਪਾਲਣਾ ਕਰਾਂ। ਕੀ ਹੁਕਮ ਹੈ ਤੇਰੇ ਗੁਰੂ ਦਾ, ਸਿੱਖਾ ਸਾਡੇ ਤਾਂ ਵੀ ਦੱਸ। ਕਹਿਣ ਲੱਗੇ, ਮੇਰੇ ਗੁਰੂ ਦਾ ਹੁਕਮ ਹੈ ਪਸ਼ੂਆਂ ਵਾਸਤੇ ਚਾਰਾ ਲੈ ਕਰਕੇ ਆਉਣਾ। ਤੇ ਇਸ ਵੇਲੇ ਆਖਣਾ ਕੀਤਾ ਵਿਸ਼ਨੂੰ ਜੀ ਨੇ, ਫਿਰ ਆਪਣਾ ਇਹ ਚਾਦਰਾ ਬਸਤਰ ਵਿਛਾ, ਬਸਤਰ ਵਿਛਾ ਦਿੱਤਾ ਨਾ, ਤੇ ਜਿੰਨਾ ਕੁ ਮੁੱਠ ਚ ਘਾਹ ਆਉਂਦਾ ਸੀ ਉਹਨਾਂ ਕੁ ਘਾਹ ਲੈ ਕਰਕੇ ਵਿਸ਼ਨੂੰ ਜੀ ਨੇ ਉਹਨਾਂ ਦੇ ਬਸਤਰ 'ਚ ਰੱਖਿਆ ਤੇ ਵੱਡਾ ਪਾਰਾ ਢੇਰ ਲੱਗ ਗਿਆ, ਵੱਡੀ ਪੰਡ ਬਣ ਗਈ। ਭਾਈ ਸਧਾਰਨ ਜੀ ਨੇ ਜਾਣਿਆ ਇਹ ਜਨ ਸਧਾਰਨ ਨਹੀਂ, ਇਹ ਕੋਈ ਉੱਤਮ ਪੁਰਖ ਨੇ, ਇਹ ਕੋਈ ਸ਼ਕਤੀਆਂ ਵਾਲੇ ਜਾਂ ਦੇਵ ਰੂਹਾਂ ਨੇ। ਤੇ ਇਸ ਵੇਲੇ ਘਾਹ ਦੀ ਪੰਡ ਨੂੰ ਚੁੱਕਿਆ, ਜੀ ਮੈਂ ਤੁਹਾਡਾ ਸੁਨੇਹਾ ਸਤਿਗੁਰੂ ਜੀ ਨੂੰ ਦੇਣਾ, ਕੀ ਸੁਨੇਹਾ ਹੈ? ਤੇ ਸ਼ਿਵ ਜੀ ਨੇ ਸਾਧੂ ਲਿਬਾਸ ਦੇ ਵਿੱਚ ਸਾਧ ਸੰਗਤ ਜੀ ਵਿਭੂਤੀ ਦੀ ਇੱਕ ਪੁੜੀ ਦਿੱਤੀ, ਇਹ ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇ ਦੇਵੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕ ਸਾਡਾ ਸੁਨੇਹਾ ਪੁੱਜ ਜਾਵੇਗਾ। ਭਾਈ ਸਧਾਰਨ ਜੀ ਸੁਨੇਹਾ ਲੈ ਕਰਕੇ ਪੁੱਜੇ ਨੇ, ਜਦੋਂ ਸਤਿਗੁਰੂ ਜੀ ਨੂੰ ਜਾ ਕਰਕੇ ਇਹ ਰਾਖ ਦੀ ਪੁੜੀ ਦਿੱਤੀ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 3 ਵਾਰ ਬਚਨ ਕੀਤਾ, ਭਾਈ ਸਧਾਰਨ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਤੂੰ ਸਾਡਾ ਸੁਨੇਹਾ ਲੈ ਕਰਕੇ ਆਇਆ, ਸਾਡਾ ਸੱਚਖੰਡ ਜਾਣ ਦਾ ਸਮਾਂ ਹੋ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਭਾਈ ਸਧਾਰਨ ਜੀ ਸੇਵਾ ਵਿੱਚ ਲੱਗੇ ਰਹੇ, ਤੇ ਕਮਲੀਆ ਵੀ ਜ਼ਿਕਰ ਆਉਂਦਾ ਕਿ ਭਾਈ ਕਮਲੀਆ ਜੀ ਘਾਹ ਲੈਣ ਵਾਸਤੇ ਆਏ ਸਨ, ਤੇ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਵੀ ਬਚਨ ਆਉਂਦਾ, ਸਤਿਗੁਰੂ ਜੀ ਨੇ ਬਚਨ ਕੀਤਾ, ਕਮਲੀਆ ਤੂੰ ਸਾਡਾ ਸੁਨੇਹਾ ਲੈ ਕਰਕੇ ਆਇਆ ਹੈ, ਸਾਡਾ ਸੱਚਖੰਡ ਜਾਣੇ ਦਾ ਸਮਾਂ ਹੋ ਗਿਆ। ਉਸੇ ਵੇਲੇ ਸਾਧ ਸੰਗਤ ਜੀ ਭਾਈ ਸਧਾਰਨ ਜੀ ਨੂੰ ਨਾਲ ਲਿਆ, ਸਤਿਗੁਰੂ ਜੀ ਨੇ ਆਪ ਜਾ ਕਰਕੇ ਤਿੰਨਾਂ ਦੇਵਤਿਆਂ ਨੂੰ ਦਰਸ਼ਨ ਦਿੱਤੇ।
ਤਿੰਨਾਂ ਦੇਵਤਿਆਂ ਨੇ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਜੀ ਨੇ ਸਤਿਗੁਰੂ ਜੀ ਦੀਆਂ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਨੂੰ ਆਸ਼ੀਰਵਾਦ ਦੇ ਕਰਕੇ ਕਿਰਤਾਰਥ ਕੀਤਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੋ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਪ੍ਰੇਰਨਾ ਹੋਈ ਉਹ ਸੁਨੇਹਾ ਆਪ ਜੀ ਦੇ ਤਾਂ ਹੀ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਤਿੰਨਾਂ ਨੂੰ ਵਿਦਾ ਕਰਕੇ ਵਾਪਸ ਮੁੜੇ ਨੇ। ਭਾਈ ਸਧਾਰਨ ਜੀ ਨੂੰ ਹੱਥ ਦੇ ਇਸ਼ਾਰੇ ਨਾਲ ਬਚਨ ਕੀਤਾ, ਭਾਈ ਸਧਾਰਨ ਜੀ ਇਹ ਜਿਹੜਾ 8 ਵਿਘਿਆਂ ਦਾ ਖੇਤ ਹੈ ਨਾ, ਇਸ ਦੇ ਵਿੱਚ ਤਿਆਰੀ ਕਰੋ, ਚੰਦਨ ਲੈ ਕਰਕੇ ਆਓ, ਸਾਡੀ ਚਿਖਾ ਬਣਾਓ, ਸਾਡੇ ਸਰੀਰ ਦਾ ਅੰਤਮ ਸੰਸਕਾਰ ਇੱਥੇ ਕੀਤਾ ਜਾਵੇ। ਜਦੋਂ ਇਹ ਬਚਨ ਭਾਈ ਸਧਾਰਨ ਜੀ ਨੇ ਸੁਣੇ ਨੇ ਨਾ, ਤੇ ਮਾਨੋ ਇਹ ਜਿਹੜੇ ਬਚਨ ਨੇ ਤਿੱਖੇ ਤੀਰੋ ਕਰਕੇ ਕੰਨਾਂ ਵਿੱਚ ਵੱਜੇ ਹੋਣ, ਸਤਿਗੁਰੂ ਜੀ ਦਾ ਵਿਛੋੜਾ ਦੇਹੀ ਦੇ ਵਿੱਚੋਂ ਪ੍ਰਾਣਾਂ ਦੇ ਨਿਕਲ ਜਾਣ ਵਰਗੇ ਲੱਗਿਆ ਹੈ। ਤ੍ਰਿਪ ਤ੍ਰਿਪ ਅੱਖਾਂ ਚੋਂ ਹੰਝੂ ਚੋਈ ਜਾਂਦੇ ਨੇ, ਇੱਕ ਵੀ ਲਫ਼ਜ਼ ਜ਼ੁਬਾਨ ਤੋਂ ਬੋਲ ਨਾ ਸਕੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਤਮ ਗਿਆਨ ਦਿੱਤਾ, ਭਾਈ ਸਧਾਰਨ ਗੁਰੂ ਦਾ ਸਿੱਖ ਦੇ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਅੰਦਰ ਸਾਧ ਸੰਗਤ ਜੀ ਬਚਨਾਂ ਨੂੰ ਅਸੀਂ ਪੜ੍ਹਦੇ ਹਾਂ ਨਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਬਚਨ ਕੀਤਾ ਭਾਈ ਸਧਾਰਨ ਗੁਰੂ ਮੌਤ ਦੇ ਤੇ ਕਾਲ ਦੇ ਅਧੀਨ ਨਹੀਂ ਹੁੰਦਾ। ਜਿਵੇਂ ਬੱਦਲ ਆਉਂਦੇ ਨੇ ਵਰਖਾ ਕਰਕੇ ਜਲ ਦੇ ਕਰਕੇ ਮੁੜ ਜਾਂਦੇ ਨੇ, ਅਕਾਲ ਪੁਰਖ ਜੀ ਦੇ ਹੁਕਮ ਦੇ ਨਾਲ ਆਏ ਆ ਉਪਦੇਸ਼ ਰੂਪੀ ਅੰਮ੍ਰਿਤ ਨਾਮ ਰੂਪੀ ਜਲ ਦੀ ਵਰਖਾ ਕਰਕੇ ਵਾਹਿਗੁਰੂ ਜੀ ਦੇ ਸਰੂਪ ਦੇ ਅੰਦਰ ਅਸਾਂ ਨੇ ਲੀਨ ਹੋ ਜਾਣਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅੰਮ੍ਰਿਤ ਦ੍ਰਿਸ਼ਟੀ ਪਾ ਕਰਕੇ ਭਾਈ ਸਧਾਰਨ ਜੀ ਦੇ ਉੱਪਰ ਐਸੀ ਕਿਰਪਾਲਤਾ ਕਰ ਦਿੱਤੀ ਏ, ਹਰ ਇੱਕ ਪ੍ਰਾਣੀ ਮਾਤਰ ਦੇ ਅੰਦਰ, ਹਰ ਇੱਕ ਜੀਵ ਅਤੇ ਜ਼ਰੇ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਹੋਣ ਲੱਗੇ, ਜਗਤ ਸੁਪਨੇ ਦੀ ਨਿਆਈ ਪ੍ਰਤੀਤ ਹੋਇਆ। ਤੇ ਸਤਿਗੁਰੂ ਜੀ ਨੇ ਜਨਨ ਬਚਨ ਕਰਨਾ ਕੀਤਾ, ਭਾਈ ਸਧਾਰਨ ਅਸੀਂ ਚੱਲੇ ਕਿਤੇ ਵੀ ਨਹੀਂ, ਸਦਾ ਇਸੇ ਪ੍ਰਕਾਰ ਵਿਆਪਕ ਰੂਪ ਹੀ ਰਵਾਂਗੇ। ਭਾਈ ਸਧਾਰਨ ਜੀ ਹੁਕਮ ਦੇ ਬੱਚੇ ਨੇ। ਇਸੇ ਪ੍ਰਕਾਰ ਜਿਹੜਾ ਖੇਤ ਦੱਸਿਆ ਸੀ, ਚੰਦਨ ਮੰਗਵਾ ਲਿਆ, ਚਿਖਾ ਤਿਆਰ ਕਰ ਲਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਦੇ ਦਿੱਤਾ ਘਰ ਦਾ ਲੇਪਨ ਕਰੋ। ਘਰ ਦਾ ਲੇਪਨ ਕੀਤਾ ਗਿਆ, ਆਗਿਆ ਦਾ ਪਾਲਣ ਕੀਤਾ ਗਿਆ ਸੱਚੇ ਪਾਤਸ਼ਾਹ। ਜਿਵੇਂ ਜਿਵੇਂ ਆਪ ਜੀਆਂ ਨੇ ਹੁਕਮ ਕੀਤਾ, ਸਾਰੀ ਮਰਿਆਦਾ ਕਰ ਦਿੱਤੀ ਗਈ ਹੈ। ਤੇ ਅੱਸੂ ਵਧੀ 8ਵੀਂ ਨੂੰ ਤੇ ਅੱਸੂ ਵਧੀ 9ਵੀਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਵੱਡਾ ਭਾਰੀ ਭੰਡਾਰਾ, ਵੱਡਾ ਭਾਰੀ ਲੰਗਰ ਕੀਤਾ। ਨੇੜੇ ਤੇੜੇ ਦੇ ਪਿੰਡਾਂ ਸ਼ਹਿਰਾਂ ਨਗਰਾਂ ਵਿੱਚ ਖਬਰਾਂ ਪੁੱਜ ਗਈਆਂ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਨਿੱਜ ਦੇਸ਼ ਸੱਚਖੰਡ ਜਾਣੇ ਵਾਸਤੇ ਤਿਆਰੇ ਕਰ ਰਹੇ ਨੇ, ਸਤਿਗੁਰਾਂ ਨੇ ਕਮਰ ਕੱਸੇ ਲਾ ਰਹੇ ਨੇ। ਅਮੀਰ ਗਰੀਬ ਸਾਧੂ ਇਸੇ ਪ੍ਰਕਾਰ ਸਾਧ ਸੰਗਤ ਜੀ, ਚਾਹੇ ਕੋਈ ਸੰਨਿਆਸੀ ਹੈ, ਬ੍ਰਹਮਚਾਰੀ ਹੈ, ਬਾਨਪ੍ਰਸਤੀ ਹੈ, ਸ਼ਾਹੀ ਦਰਸ਼ਨਾਂ ਦੇ ਸਿੱਧ ਪੀਰ ਇਤਿਆਦਿਕ ਜੋਗੀ ਪੁਰਖ, ਜਿੱਥੇ ਕਿੱਥੇ ਵੀ ਖਬਰ ਪੁੱਜੀ ਸਾਰੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ। ਤੇ ਅੱਜ ਦਾ ਦਿਨ ਅੱਸੂ ਵਧੀ 10ਵੀਂ ਦਾ ਦਿਨ ਆਇਆ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ, ਆਪਣੇ ਸਪੁੱਤਰਾਂ ਵੱਲ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦੇ ਵੱਲ ਸੁਨੇਹਾ ਭੇਜਿਆ, ਸਪੁੱਤਰੋ ਤੁਸੀਂ ਵੀ ਆ ਜਾਵੋ, ਆ ਕੇ ਅੰਤਿਮ ਦਰਸ਼ਨ ਕਰ ਲਵੋ, ਅਸੀਂ ਸੱਚਖੰਡ ਜਾ ਰਹੇ ਹਾਂ। ਤੇ ਜਿਸ ਵੇਲੇ ਭਾਈ ਸਧਾਰਨ ਜੀ ਸੁਨੇਹਾ ਲੈ ਕਰਕੇ ਗਏ ਨਾ, ਤੇ ਬਾਬਾ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਨੂੰ ਭਰੋਸਾ ਨਹੀਂ ਆਇਆ, ਕਿਉਂਕਿ ਸਤਿਗੁਰੂ ਜੀ ਨੂੰ ਪਰਮੇਸ਼ਰ ਕਰਕੇ ਨਹੀਂ ਪਿਤਾ ਜੀ ਕਰਕੇ ਜਾਣਦੇ ਸਨ। ਕਹਿਣ ਲੱਗੇ ਪਿਤਾ ਜੀ ਐਸੇ ਕੌਤਕ ਕਰਦੇ ਰਹਿੰਦੇ ਨੇ, ਕਦੇ ਦਰਖਤਾਂ ਤੋਂ ਮਠਿਆਈਆਂ ਝਾੜ ਦਿੱਤੀਆਂ, ਕਦੇ ਅੱਧੀ ਰਾਤ ਨੂੰ ਸੂਰਜ ਦਿਖਾ ਦਿੱਤਾ, ਇਸ ਪ੍ਰਕਾਰ ਕੌਤਕ ਕਰਦੇ ਨੇ, ਕਦੇ ਸਮਾਂ ਹੀ ਰੋਕ ਦਿੰਦੇ ਨੇ, ਕੌਤਕ ਤਾਂ ਬੜੇ ਕਰਦੇ ਨੇ, ਪਰ ਸਤਿਗੁਰੂ ਜੀ ਦੇ ਸੱਚਖੰਡ ਜਾਣ ਦਾ ਸਮਾਂ ਕਿਵੇਂ ਆ ਗਿਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਬਚਨ ਕੀਤਾ, ਪਿਤਾ ਜੀ ਸਰੀਰ ਕਰਕੇ ਚੜ੍ਹਦੀ ਕਲਾ 'ਚ ਨੇ, ਨਾ ਕੋਈ ਦੁੱਖ ਨਾ ਕੋਈ ਰੋਗ ਕਿਸੇ ਪ੍ਰਕਾਰ ਦਾ ਸਰੀਰ ਨੂੰ ਦੇਹੀ ਨੂੰ ਖੇਦ ਕੋਈ ਨਹੀਂ, ਇੱਦਾਂ ਕਿੱਦਾਂ ਸੱਚਖੰਡ ਚਲੇ ਜਾਣਗੇ? ਭਾਈ ਸਧਾਰਨ ਜੀ ਨੇ ਵਾਪਸ ਆ ਕੇ ਦੱਸਿਆ, ਸਤਿਗੁਰੂ ਜੀ ਨੇ ਫਿਰ ਦੁਬਾਰਾ ਸੁਨੇਹਾ ਭੇਜਿਆ, ਪਹਿਲੇ ਕੌਤਕਾਂ ਨੂੰ ਦੇਖ ਕਰਕੇ ਤੁਹਾਨੂੰ ਸਿੱਖਿਆ ਲੈਣੀ ਚਾਹੀਦੀ ਸੀ, ਤੁਸੀਂ ਭਰਮ ਗਏ ਹੋ, ਆ ਜਾਵੋ, ਆ ਕੇ ਅੰਤਿਮ ਦਰਸ਼ਨ ਕਰ ਲਵੋ। ਦੂਜੇ ਸੁਨੇਹੇ ਤੇ ਵੀ ਨਾ ਆਏ ਤੇ ਸਾਧ ਸੰਗਤ ਜੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ, ਬਚਨ ਕੀਤਾ, ਚਾਦਰਾ ਵਿਛਾਵਣਾ ਕੀਤਾ। ਪਹਿਲਾਂ ਹੀ ਭਾਈ ਸਧਾਰਨ ਜੀ ਦੇ ਤਾਂ ਹੀ ਹੁਕਮ ਦੇ ਕਰਕੇ ਆਸਣ ਲਗਵਾ ਲਿਆ ਹੋਇਆ, ਆਸਣ ਦੇ ਉੱਪਰ ਚਿੱਟਾ ਚਾਦਰਾ ਵਿਛਾ ਦਿੱਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਜਾਣੇ ਦੇ ਤਿਆਰੇ ਨੂੰ ਜਦੋਂ ਵੇਖਿਆ ਨਾ, ਫਿਰ ਸਤਿਗੁਰਾਂ ਦੇ ਮਹਿਲ ਸਾਡੇ ਸਨਮਾਨਯੋਗ ਮਾਤਾ ਜੀ, ਮਾਤਾ ਸੁਲੱਖਣੀ ਜੀ ਨੇ ਸੁਨੇਹਾ ਭੇਜਿਆ, ਸਪੁੱਤਰੋ ਕਿਸੇ ਪ੍ਰਕਾਰ ਦੇ ਭਰਮ 'ਚ ਨਾ ਰਹੋ, ਤੁਹਾਡੇ ਪਿਤਾ ਜੀ ਭਾਣਾ ਵਰਤਾ ਚੱਲੇ ਨੇ, ਆ ਕੇ ਦਰਸ਼ਨ ਕਰ ਲਵੋ।
ਜਦੋਂ ਮਾਤਾ ਜੀ ਦਾ ਸੁਨੇਹਾ ਗਿਆ ਨਾ, ਫਿਰ ਦੋਵਾਂ ਦੇ ਕੋਲੋਂ ਠਹਿਰਿਆ ਨਹੀਂ ਗਿਆ। ਜੋ ਮਾਤਾ ਜੀ ਨੇ ਆਖਿਆ ਤ੍ਰੇਈ ਕਾਲ ਆਬਾਦ ਹੈ, ਚੱਲ ਕਰਕੇ ਦਰਸ਼ਨ ਕਰਨ ਵਾਸਤੇ ਆਏ ਨੇ, ਪਰ ਆ ਕਰਕੇ ਕੀ ਤੱਕਦੇ ਨੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਭਾਣਾ ਵਰਤਾ ਦਿੱਤਾ ਹੈ, ਸਾਰੀਆਂ ਸੰਗਤਾਂ ਦੇ ਤਾਂ ਹੀ ਹੁਕਮ ਕਰ ਦਿੱਤਾ ਸੀ ਇੱਥੇ ਕਨਾਤ ਤਾਣ ਦੇਵੋ। ਕਨਾਤ ਦੇ ਅੰਦਰ ਸਤਿਗੁਰੂ ਜੀ ਗਏ, ਆਸਣ ਤੇ ਬਿਰਾਜੇ, ਚਿੱਟੇ ਚਾਦਰੇ ਦੇ ਨਾਲ ਸਰੀਰ ਨੂੰ ਸਮੇਤ ਮੁਖ ਦੇ ਢੱਕਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਰੀਰ ਦਾ ਪਰਿਤਿਆਗ ਕਰ ਦਿੱਤਾ। ਇੰਨੇ ਸਮੇਂ ਨੂੰ ਸਾਧ ਸੰਗਤ ਜੀ, ਆਕਾਸ਼ ਦੇ ਅੰਦਰ ਜੈ ਜੈਕਾਰ ਹੋਣ ਲੱਗੀ ਏ, ਦੇਵਤਿਆਂ ਦੇ ਵਿਮਾਨ ਭਾਵਨਾ ਵਾਲਿਆਂ ਨੂੰ, ਕਮਾਈ ਵਾਲਿਆਂ ਨੂੰ ਨਜ਼ਰ ਆਉਣ ਲੱਗੇ, ਸ਼ੰਖਨਾਦ ਹੋਣ ਲੱਗਾ, ਇਸੇ ਪ੍ਰਕਾਰ ਨਰਸਿੰਘੇ ਵੱਜਣ ਲੱਗੇ। ਪਤਾ ਲੱਗ ਗਿਆ ਸਤਿਗੁਰੂ ਜੀ ਨੇ ਕੌਤਕ ਵਰਤਾ ਦਿੱਤਾ, ਸਤਿਗੁਰੂ ਜੀ ਸੱਚਖੰਡ ਜਾ ਰਹੇ ਨੇ, ਤੇ ਦੇਵੀਆਂ ਤੇ ਦੇਵਤੇ ਸਨਮਾਨ ਦੇ ਵਾਸਤੇ ਆਦਰ ਪੂਰਵਕ ਅੱਗੋਂ ਲੈਣ ਵਾਸਤੇ ਆਏ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਨੂੰ ਦੇਖ ਕੇ ਤੇਜ਼ ਕਦਮੀ ਚੱਲਦਿਆਂ ਬਾਬਾ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਪੁੱਜੇ ਨੇ, ਤੇ ਮਾਤਾ ਜੀ ਨੇ ਕਹਿਣਾ ਕੀਤਾ, ਸਪੁੱਤਰ ਤੁਸਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਮ ਪਿਤਾ ਪਰਮੇਸ਼ਰ ਦਾ ਸਰੂਪ ਗੁਰੂ ਸਰੂਪ ਕਰਕੇ ਨਹੀਂ ਜਾਣਿਆ, ਪਿਤਾ ਹੀ ਜਾਣਦੇ ਰਹੇ, ਤੁਹਾਡੇ ਪਿਤਾ ਜੀ ਨੇ ਕੌਤਕ ਵਰਤਾ ਦਿੱਤਾ, ਹੁਣ ਸਾਰੀ ਉਮਰ ਝੂਰਦੇ ਰਹੋਗੇ ਕਿ ਪਿਤਾ ਜੀ ਦਾ ਵਚਨ ਨਹੀਂ ਮੰਨਿਆ? ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਇੰਨੇ ਕੁ ਵੈਰਾਗ ਦੇ ਅੰਦਰ ਆ ਗਏ, ਇੰਨਾ ਕੁ ਜ਼ਿਆਦਾ ਮਨ ਦੇ ਅੰਦਰ ਪਛਤਾਵਾ ਹੋਇਆ, ਨੇਤਰਾਂ ਦੇ ਵਿੱਚੋਂ ਜਲ ਵਹਿਣ ਲੱਗਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਵਿੱਤਰ ਚਰਨਾਂ ਵੱਲ ਜਾ ਕੇ ਬੈਠ ਗਏ, ਹੱਥਾਂ ਦੇ ਚਾਰ ਨਾਲ ਚਰਨ ਫੜੇ ਤੇ ਨੇਤਰਾਂ 'ਚੋਂ ਹੰਝੂ ਵਹਾ ਵਹਾ ਕਰਕੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਤੁਹਾਨੂੰ ਦੁਨਿਆਵੀ ਪਿਤਾ ਮੰਨਦੇ ਰਹੇ, ਕਦੇ ਪਰਮੇਸ਼ਰ ਵਾਲੀ ਗੁਰੂ ਵਾਲੀ ਭਾਵਨਾ ਨਾ ਰੱਖ ਸਕੇ? ਪਰ ਜਿੱਥੇ ਸਾਰੇ ਸਿੱਧ ਪੀਰ ਜੋਗੀ ਸੰਨਿਆਸੀ ਬਾਨਪ੍ਰਸਤੀ ਸਾਰਿਆਂ ਮਤਾਂ ਮਤਾਤਨਾਂ ਦੇ ਸਾਧੂ ਤੁਹਾਡੇ ਬਚਨਾਂ ਨੂੰ ਮੰਨ ਕੇ ਦਰਸ਼ਨ ਕਰਨ ਵਾਸਤੇ ਆਏ, ਜਿੱਥੇ ਗ੍ਰਸਥੀ ਆਏ, ਬਿਹੰਗਮ ਆਏ, ਚਾਰੇ ਵਰਣਾਂ ਦੇ ਸਦਬਤ ਪ੍ਰਕਾਰ ਦੇ ਲੋਕ ਦਰਸ਼ਨ ਕਰਨ ਵਾਸਤੇ ਆਏ, ਅਸੀਂ ਭਰਮ ਵਿੱਚ ਪਏ ਤੁਹਾਡੇ ਦਰਸ਼ਨ ਕਰਨ ਹੀ ਨਾ ਆਏ, ਮਹਾਰਾਜ ਹੁਣ ਚੱਲ ਕਰਕੇ ਆਏ ਹਾਂ, ਕਿਰਪਾ ਕਰੋ ਦਰਸ਼ਨ ਦੇ ਦਿਓ। ਸਾਧ ਸੰਗਤ ਜੀ ਬੇਨਤੀਆਂ ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਬੇਨਤੀਆਂ ਕਰਦਿਆਂ ਕਰਦਿਆਂ ਐਸਾ ਮਨ ਇਕਾਗਰ ਹੋਇਆ, ਮਨ ਦੇ ਵਿੱਚ ਪਿਆਰ ਨੇ ਉਛਾਲਾ ਖਾਧਾ, ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਬੇਨਤੀ ਕੀਤੀ, ਹੇ ਪਿਤਾ ਸਤਿਗੁਰੂ ਜੀ, ਤੁਮ ਕੋ ਸ੍ਰੀ ਕਰਤਾਰ ਦੁਹਾਈ, ਬੋਲੇ ਪੇਖੇ ਬਿਨਾਂ ਜੇ ਜਾਈ। ਮਹਾਰਾਜ ਪਰਮੇਸ਼ਰ ਦੀ ਦੁਹਾਈ ਜੇ ਸਾਡੇ ਨਾਲ ਬਚਨ ਕੀਤੇ ਤੋਂ ਬਿਨਾਂ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕੀਤੇ ਤੋਂ ਬਿਨਾਂ ਨਾ ਜਾਇਓ ਜੀ। ਤੇ ਸਤਿਗੁਰੂ ਜੀ ਕੋਈ ਕਾਲ ਦੇ ਅਧੀਨ ਥੋੜਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵੈ ਇੱਛਾ ਦੇ ਮਾਲਕ ਨੇ, ਜਦੋਂ ਕਰਤਾਰ ਦਾ ਪਰਮੇਸ਼ਰ ਦਾ ਨਾਮ ਪਾ ਕਰ ਲੈ ਕਰਕੇ ਵਾਸਤਾ ਪਾਇਆ ਨਾ, ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਤ ਕਰਤਾਰ ਸਤ ਕਰਤਾਰ ਬਚਨ ਉਚਾਰਦੇ ਹੋਏ ਉੱਠ ਕੇ ਬੈਠ ਗਏ। ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਬੇਨਤੀ ਕੀਤੀ ਸੀ, ਪਿਤਾ ਸਤਿਗੁਰੂ ਜੀ ਭਾਵੇਂ ਦੋ ਘੜੀਆਂ ਹੀ ਦਰਸ਼ਨ ਦਿਓ, ਪਰ ਸਾਨੂੰ ਦਰਸ਼ਨ ਜ਼ਰੂਰ ਦਿਓ। ਸਤਿਗੁਰੂ ਜੀ ਉੱਠ ਬੈਠੇ ਤੇ ਬਚਨ ਕੀਤਾ, ਸਪੁੱਤਰ ਸ੍ਰੀ ਚੰਦ ਜੀ, ਇਸ ਵੇਲੇ ਜੋ ਵੀ ਮੰਗ ਲੈਂਦੇ ਮਿਲ ਜਾਣਾ ਸੀ, ਸਾਡੀ ਜਿੰਨੀ ਵੀ ਉਮਰ ਮੰਗ ਲੈਂਦੇ ਮਿਲ ਜਾਣੀ ਸੀ, ਪਰ ਪਰਮੇਸ਼ਰ ਜੀ ਦਾ ਭਾਣਾ ਹੀ ਐਸਾ, ਤੁਸੀਂ ਦੋ ਘੜੀਆਂ ਹੀ ਮੰਗੀਆਂ ਨੇ, ਹੁਣ ਦੋ ਘੜੀਆਂ ਤੁਹਾਨੂੰ ਦਰਸ਼ਨ ਦੇਵਾਂਗੇ। ਇੱਕ ਘੜੀ 24 ਮਿੰਟ ਦੀ ਹੁੰਦੀ ਏ ਤੇ ਦੋ ਘੜੀਆਂ 48 ਮਿੰਟਾਂ ਦਾ ਸਮਾਂ ਹੋ ਗਿਆ। ਸਤਿਗੁਰੂ ਜੀ ਨੇ ਬਚਨ ਕੀਤਾ, ਹੁਣ ਦੋ ਘੜੀਆਂ ਦਰਸ਼ਨ ਦੇਵਾਂਗੇ। ਸਪੁੱਤਰੋ ਇਹ ਦੱਸੋ, ਪਹਿਲਾਂ ਦੋ ਸੁਨੇਹੇ ਭੇਜੇ ਤੇ ਆਏ ਕਿਉਂ ਨਾ? ਫਿਰ ਨਾ ਰੋਸ ਜ਼ਾਹਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਸਪੁੱਤਰ ਹਾਂ, ਰਿੱਧੀਆਂ ਸਿੱਧੀਆਂ ਨੌ ਨਿਧੀਆਂ 18 ਸਿੱਧੀਆਂ ਸਾਰੀਆਂ ਨਿਧੀਆਂ ਸਾਡੀ ਸੇਵਾ ਕਰਦੀਆਂ ਨੇ, ਸਾਨੂੰ ਛੱਡ ਕਰਕੇ ਸੇਵਕ ਨੂੰ ਭਾਗ ਲਾ ਦਿੱਤੇ, ਗੁਰਤਾ ਗੱਦੀ ਦੀ ਦਾਤ ਦੇ ਦਿੱਤੀ, ਬਖਸ਼ਿਸ਼ ਕਰ ਦਿੱਤੀ, ਮਹਾਰਾਜ ਪੁੱਤਰ ਹੋਣੇ ਕਰਕੇ ਮਨ ਵਿੱਚ ਰੋਸ ਤੇ ਆਉਣਾ ਹੀ ਸੀ ਨਾ, ਅਸੀਂ ਗੁਰੂ ਸਪੁੱਤਰ ਹਾਂ, ਮਹਾਰਾਜ ਸਾਨੂੰ ਕੌਣ ਪੂਜੇਗਾ, ਕੌਣ ਮੰਨੇਗਾ, ਸਾਡੀ ਉਪਜੀਵਿਕਾ ਕਿਵੇਂ ਚੱਲੇਗੀ? ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਸਪੁੱਤਰੋ ਇਹ ਗੁਰਿਆਈ ਪਰਮੇਸ਼ਰ ਜੀ ਦੇ ਅਧੀਨ ਏ, ਪਾਵਨ ਸ੍ਰੀ ਲੈਣਾ ਜੀ ਜਗਤ ਗੁਰੂ ਹੋ ਕਰਕੇ ਜਗਤ ਦੇ ਤਾਈਂ ਤਾਰਨ ਵਾਸਤੇ ਹੀ ਧਰਤੀ ਦੇ ਉੱਪਰ ਅਵਤਾਰ ਲੈ ਕਰਕੇ ਆਏ ਨੇ, ਇਹ ਦਾਤ ਉਹਨਾਂ ਦੀ ਸੀ, ਉਹਨਾਂ ਨੂੰ ਦੇ ਦਿੱਤੀ, ਫਿਰ ਯੋਗਤਾ ਪਰਖ ਕੇ ਦਿੱਤੀ ਏ ਕਿ ਤੁਹਾਡਾ ਤੇ ਸੰਗਤਾਂ ਦਾ ਉਲਾਂਭਾ ਨਾ ਰਹਿ ਜਾਵੇ। ਤੇ ਕਹਿਣ ਲੱਗੇ, ਮਹਾਰਾਜ ਸਾਨੂੰ ਕੌਣ ਮੰਨੇਗਾ, ਸਾਨੂੰ ਕੌਣ ਪੂਜੇਗਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਗੁਰ ਪੀਰਨ ਕੇ ਹੈ ਜੋ ਸਵਾਨਾ,
ਤਿੰਨ ਕਾਉ ਮਾਨਤ ਜਗਤ ਮਹਾਨਾ, ਜਿਹੜੇ ਗੁਰੂ ਪੀਰਾਂ ਦੇ ਘਰ ਦੇ ਕੂਕਰ ਕੁੱਤੇ ਵੀ ਹੁੰਦੇ ਨੇ ਜਗਤ ਤੇ ਉਹਨਾਂ ਨੂੰ ਵੀ ਮਹਾਨ ਮੰਨਦਾ ਹੈ, ਤੁਸੀਂ ਤੇ ਮੇਰੇ ਸਪੁੱਤਰ ਹੋ, ਤੁਹਾਨੂੰ ਜਗਤ ਕਿਉਂ ਨਹੀਂ ਮੰਨੇਗਾ। ਬਚਨ ਕਰਨਾ ਕੀਤਾ, ਰਿੱਧ ਸਿੱਧ ਸਭ ਹੋਇਆ ਘਰ ਮਾਹੀ, ਰਿੱਧੀਆਂ ਸਿੱਧੀਆਂ ਨੌ ਨਿਧੀਆਂ ਸਦਾ ਘਰ ਵਿੱਚ ਵਰਤਦੀਆਂ ਹੋਣਗੀਆਂ, ਧਨ ਵਸਤਰ ਪਦਾਰਥਾਂ ਦੀ ਕਦੇ ਕਮੀ ਨਹੀਂ ਆਵੇਗੀ, ਸਾਡੇ ਸਿੱਖ ਤੁਹਾਨੂੰ ਮੰਨਣਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਪਿਆਰ ਦੇ ਨਾਲ ਬਚਨ ਕੀਤਾ, ਸ੍ਰੀ ਚੰਦ ਜੀ ਤੁਸੀਂ ਜਗਤ ਦੇ ਅੰਦਰ ਇੰਨੇ ਪੂਜੇ ਜਾਵੋਗੇ ਜਿੰਨਾ ਕੋਈ ਹੋਰ ਪੂਜਿਆ ਹੀ ਨਹੀਂ ਗਿਆ। ਬਚਨ ਕੀਤਾ, ਜਗਤ ਬਿਰਾਜ ਹੋ ਸਭ ਤੇ ਉੱਚੇ, ਤੁਮਰੀ ਸਮਤਾ ਕੋ ਨਾ ਪਹੁੰਚੇ। ਸ੍ਰੀ ਚੰਦ ਜੀ, ਜਗਤ ਦੇ ਅੰਦਰ ਤੁਹਾਡਾ ਮੁਰਾਤਬਾ ਸਾਰਿਆਂ ਤੋਂ ਵੱਡਾ ਹੋਵੇਗਾ। ਜਿੰਨੇ ਵੀ ਫਕੀਰ ਕਹੇ ਜਾਂਦੇ ਨੇ, ਜਿੰਨੇ ਤਿਆਗੀ ਕਹੇ ਜਾਂਦੇ ਨੇ, ਜਿੰਨੇ ਬਿਹਗਮ ਕਹੇ ਜਾਂਦੇ ਨੇ, ਜਿੰਨੇ ਸਾਧੂ ਕਹੇ ਜਾਂਦੇ ਨੇ, ਸੰਤ ਕਹੇ ਜਾਂਦੇ ਨੇ, ਸਾਰਿਆਂ 'ਚੋਂ ਰੁਤਬਾ ਤੁਹਾਡਾ ਉੱਚਾ ਹੋਵੇਗਾ, ਤੁਹਾਡੇ ਬਰਾਬਰ ਕੋਈ ਕਦੇ ਪੁੱਜ ਹੀ ਨਹੀਂ ਸਕੇਗਾ। ਸਾਧ ਸੰਗਤ ਜੀ, ਇਵੇਂ ਸਤਿਗੁਰੂ ਜੀ ਨੇ ਨਾਲ ਹੀ ਬਚਨ ਕੀਤਾ, ਪਰ ਜਿਹੜੀ ਇਹ ਸ਼ਬਦ ਦੀ ਵਡਿਆਈ ਹੈ ਨਾ, ਇਹ ਪਾਵਨ ਸ੍ਰੀ ਲਹਿਣਾ ਜੀ ਨੇ ਦਿੱਤੀ ਏ, ਗੁਰਤਾ ਗੱਦੀ ਦੇ ਮਾਲਕ ਅਤੇ ਅਧਿਕਾਰੀ ਉਹੀ ਹੋਈ ਨੇ, ਪਰ ਇਸ ਪ੍ਰਕਾਰ ਤੁਹਾਨੂੰ ਗੁਰੂ ਸਪੁੱਤਰ ਹੋਣੇ ਕਰਕੇ ਜਗਤ ਦੇ ਅੰਦਰ ਸਨਮਾਨਿਆ ਜਾਂਦਾ ਰਹੇਗਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਫਲੀਭੂਤ ਨੇ, ਤ੍ਰੇਈ ਕਾਲ ਆਬਾਦ ਨੇ। ਤੇ ਸਾਧ ਸੰਗਤ ਜੀ, ਅੱਗੇ ਵੀ ਬੇਨਤੀ ਕੀਤੀ ਜਾਂਦੀ ਏ, ਭਾਰਤ ਵਰਸ਼ ਦੇ ਅੰਦਰ ਸਭ ਤੋਂ ਵੱਧ ਧੂਣੇ ਅੱਜ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਨੇ। ਇੱਕ ਇੱਕ ਧੂਣੇ ਦੇ ਨਾਲ ਨਾਮ ਦੇ ਮੁਰੱਬੇ ਮੁਰੱਬੇ, ਕਈ ਕਈ ਮੁਰੱਬੇ ਜ਼ਮੀਨਾਂ ਤੇ ਵੱਡੀਆਂ ਜਗੀਰਾਂ ਨੇ ਅੱਜ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਮੁਰਾਤਬਾ, ਧੂਣਿਆਂ ਕਰਕੇ ਵੀ, ਉਹਨਾਂ ਦੇ ਸਥਾਨਾਂ ਕਰਕੇ ਵੀ, ਧਨ ਕਰਕੇ ਵੀ ਤੇ ਕਰਾਮਾਤਾਂ ਕਰਕੇ ਵੀ ਸਾਰਿਆਂ ਤੋਂ ਵੱਡਾ ਹੈ। ਤੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਵੱਡੇ ਸਤਿਗੁਰਾਂ ਦੇ ਵੱਡੇ ਸਪੁੱਤਰ ਹੋਣ ਦਾ ਸਨਮਾਨ ਤੇ ਸਦਾ ਹੀ ਆਪ ਜੀਆਂ ਦੇ ਪਾਸ ਹੈ ਨਾ। ਸੋ ਇਸ ਪ੍ਰਕਾਰ ਸਤਿਗੁਰਾਂ ਦੇ ਸਪੁੱਤਰ ਹੋਣ ਦਾ ਸਨਮਾਨ ਜਗਤ ਦੇ ਵਿੱਚ ਸੀ ਹੈ ਤੇ ਸਦਾ ਰਹੇਗਾ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਵੇਂ ਕੌਤਕ ਵਰਤਾ ਕੇ, ਦਰਸ਼ਨ ਦੀਦਾਰੇ ਦੇ ਕੇ, ਬਚਨ ਕਰਕੇ, ਮਨ ਦੇ ਸੰਸਿਆਂ ਦੀ ਨਿਵਿਰਤੀ ਕਰਕੇ, ਸਾਧ ਸੰਗਤ ਜੀ ਦੋ ਘੜੀਆਂ ਤੇ ਉਪਰੰਤ ਫਿਰ ਆਪਣੇ ਸਰੀਰ ਨੂੰ ਚਾਦਰੇ ਦੇ ਨਾਲ ਢੱਕਿਆ ਤੇ ਪੰਜ ਭੌਤਕ ਸਰੀਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਗਤ ਤੋਂ ਪਰਦਾ ਕਰ ਲਿਆ, ਓਹਲਾ ਕਰ ਲਿਆ। ਹੁਣ ਸਾਰਿਆਂ ਨੂੰ ਪਤਾ ਸੀ ਕਿ ਸਤਿਗੁਰੂ ਜੀ ਕੌਤਕ ਵਰਤਾ ਰਹੇ ਨੇ, ਸਾਧ ਸੰਗਤ ਜੀ ਸਾਰੇ ਹੀ ਮਤਾਂ ਮਤਾਂਤਰਾਂ ਦੇ ਲੋਕ ਆ ਗਏ, ਪਰ ਦੋ ਮਤਾਂ ਦੇ ਲੋਕ ਗਿਣਤੀ ਵਿੱਚ ਸਭ ਤੋਂ ਵੱਧ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਤੇ ਇਸੇ ਪ੍ਰਕਾਰ ਹਿੰਦੂ ਜੋ ਸਤਿਗੁਰੂ ਜੀ ਨੂੰ ਗੁਰੂ ਮੰਨਦੇ ਨੇ ਇੱਕ ਪਾਸੇ ਹੋ ਗਏ। ਮੁਸਲਮਾਨ ਕਹਿੰਦੇ ਸਤਿਗੁਰੂ ਜੀ ਸਾਡੇ ਪੀਰ ਨੇ ਸਿੱਖ, ਤੇ ਹਿੰਦੂ ਕਹਿੰਦੇ ਸਾਡੇ ਗੁਰੂ ਨੇ। ਸਤਿਗੁਰੂ ਜੀ ਦੇ ਸਿੱਖ ਤੇ ਹਿੰਦੂ ਕਹਿੰਦੇ ਸਤਿਗੁਰੂ ਜੀ ਦਾ ਹੁਕਮ ਹੈ। ਭਾਈ ਸਧਾਰਨ ਜੀ ਨੇ ਜਿਵੇਂ ਦੱਸਿਆ, ਅੱਠ ਵਿਗਿਆਂ ਵਾਲੀ ਇਹ ਜ਼ਮੀਨ ਜਿੱਥੇ ਚੰਦਨ ਦੀ ਚਿਖਾ ਬਣਾਈ ਹੈ, ਇੱਥੇ ਸਤਿਗੁਰੂ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕਰਨਾ ਹੈ। ਮੁਸਲਮਾਨ ਕਹਿਣ ਲੱਗੇ, ਸਾਡੇ ਪੀਰ ਨੇ, ਅਸੀਂ ਦਫਨਾਵਾਂਗੇ, ਅਸੀਂ ਇਸ ਪ੍ਰਕਾਰ ਸਤਿਗੁਰੂ ਜੀ ਦੀ ਦਰਗਾਹ ਬਣਾਵਾਂਗੇ ਤੇ ਪੂਜਨ ਕਰਾਂਗੇ। ਸਤਿਗੁਰੂ ਜੀ ਦਾ ਬਚਨ ਸੀ, ਸਾਡੀ ਭਾਈ ਇਵੇਂ ਯਾਦਗਾਰ ਨਹੀਂ ਬਣਾਉਣੀ। ਸਾਧ ਸੰਗਤ ਜੀ, ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਨਾ, ਸਤਿਗੁਰੂ ਜੀ ਦਾ ਸਨਮਾਨ ਵੀ ਭੁੱਲ ਗਏ। ਮੁਸਲਮਾਨ ਕਹਿਣ ਲੱਗੇ ਸਾਡੇ ਪੀਰ, ਹਿੰਦੂ ਕਹਿਣ ਲੱਗੇ ਸਾਡੇ ਪੀਰ, ਕਹਿਣ ਲੱਗੇ ਫਿਰ ਅੱਧਾ ਅੱਧਾ ਕਰ ਲੈਂਦੇ ਹਾਂ, ਅਸੀਂ ਇੱਕ ਭਾਗ ਦਾ ਅੰਤਮ ਸੰਸਕਾਰ ਕਰ ਲਵਾਂਗੇ, ਤੇ ਮੁਸਲਮਾਨ ਕਹਿਣ ਲੱਗੇ ਜੀ ਅਸੀਂ ਦਫਨਾ ਦੇਵਾਂਗੇ। ਪਰ ਸਤਿਗੁਰੂ ਜੀ ਨੇ ਝਗੜਾ ਹੀ ਨਿਬੇੜ ਦਿੱਤਾ। ਭਾਈ ਸਧਾਰਨ ਜੀ ਵਰਗੇ ਸਿੱਖਾਂ ਨੇ ਆਖਿਆ, ਤੁਸੀਂ ਆਪਸ ਵਿੱਚ ਹੀ ਲੜੀ ਜਾਂਦੇ ਹੋ, ਜਾ ਕੇ ਸਤਿਗੁਰੂ ਜੀ ਦਾ ਨਿਰਣਾ ਵੀ ਦੇਖ ਲਈਏ। ਤੇ ਜਦੋਂ ਕਨਾਤ ਹਟਾ ਕਰਕੇ ਅੰਦਰ ਜਾ ਕੇ ਦੇਖਿਆ ਨਾ, ਕੇਵਲ ਤਾਂ ਕੇਵਲ ਚਾਦਰ ਤੇ ਚਾਦਰ ਦੇ ਉੱਪਰ ਫੁੱਲ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣਾ ਸਰੀਰ ਅਲੋਪ ਕਰ ਲਿਆ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਨ ਦੇ ਹੀ ਸੱਚਖੰਡ ਜਾ ਵਿਰਾਜੇ ਨੇ। ਫਿਰ ਇੱਕ ਚਾਦਰ ਨੂੰ ਸਿੱਖਾਂ ਨੇ ਤੇ ਹਿੰਦੂਆਂ ਨੇ ਲੈ ਕਰਕੇ ਸਾਧ ਸੰਗਤ ਜੀ ਅੰਤਮ ਸੰਸਕਾਰ ਜਿੱਥੇ ਚੰਦਨ ਦੀ ਚਿਖਾ ਬਣਾਈ ਸੀ ਉੱਥੇ ਕਰ ਦਿੱਤਾ। ਇਸੇ ਪ੍ਰਕਾਰ ਇੱਕ ਚਾਦਰ ਨੂੰ ਲੈ ਕਰਕੇ ਮੁਸਲਮਾਨਾਂ ਨੇ ਦਫਨਾ ਦਿੱਤਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਵੇਂ ਬਚਨ ਸੱਚ ਹੋਣੇ ਸਨ, ਸਾਡੀ ਯਾਦਗਾਰ ਨਾ ਬਣਾਈ ਜਾਵੇ। ਰਾਵੀ ਦਰਿਆ ਦੀ ਢਾਹ ਲੱਗੀ ਤੇ ਸਾਧ ਸੰਗਤ ਜੀ ਉਹ ਦਰਗਾਹ ਵਾਲਾ ਅਸਥਾਨ, ਇਸੇ ਪ੍ਰਕਾਰ ਜੋ ਸਿੱਖਾਂ ਨੇ ਸਥਾਨ ਬਣਾਇਆ ਸੀ, ਜਗ੍ਹਾ ਬਣਾਈ ਸੀ, ਉਹ ਸਥਾਨ ਦਰਿਆ ਦੀ ਢਾਹ ਇਸ ਨੂੰ ਲੱਗੀ। ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਜੋ ਚਾਦਰ ਦੀ ਰਾਖ ਸੀ ਨਾ, ਉਹ ਗਾਗਰ ਵਿੱਚ ਪਾ ਕੇ ਦਬਾਈ ਹੋਈ ਸੀ, ਦਰਿਆ ਦੀ ਢਾਹ ਲੱਗਦੀ ਦੇਖੀ, ਉਸ ਗਾਗਰ ਨੂੰ ਉੱਥੋਂ ਪੁੱਟ ਕੇ ਲਿਆ ਕਰਕੇ ਤੇ ਸਾਧ ਸੰਗਤ ਜੀ ਦੂਸਰੇ ਥਾਂ ਤੇ ਲਿਆ ਕੇ ਦਬਾ ਦਿੱਤਾ। ਜਿੱਥੇ ਉਸ ਗਾਗਰ ਨੂੰ ਲਿਆ ਕੇ ਦਬਾਇਆ ਗਿਆ, ਉਸ ਦਾ ਨਾਮ ਰੱਖਿਆ ਗਿਆ ਦੇਹੋਰਾ ਬਾਬਾ ਨਾਨਕ। ਦੇਹੋਰਾ ਦਾ ਅਰਥ ਹੁੰਦਾ ਮੰਦਰ। ਇਹ ਬਾਬਾ
ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੰਦਰ ਹੈ ਤੇ ਜਿਸ ਦਾ ਨਾਮ ਰੱਖਿਆ ਸੀ ਦੇਹੋਰਾ ਬਾਬਾ ਨਾਨਕ, ਉਹ ਹੌਲੀ ਹੌਲੀ ਬਦਲ ਕੇ ਦੇਹੋਰਾ ਬਾਬਾ ਨਾਨਕ ਤੋਂ ਬਦਲ ਕੇ ਹੋ ਗਿਆ ਡੇਰਾ ਬਾਬਾ ਨਾਨਕ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਪਾਵਨ ਉਹ ਸਥਾਨ ਸੁਭਾਏਮਾਨ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਸ ਵੇਲੇ ਗੁਰਧਾਮਾਂ ਤੇ ਸੋਨਾ ਲਗਵਾਉਣ ਦੀ ਸੇਵਾ ਕੀਤੀ ਨਾ, ਤੇ ਸਭ ਤੋਂ ਪਹਿਲਾਂ ਸੋਨਾ ਡੇਰਾ ਬਾਬਾ ਨਾਨਕ ਵਾਲੇ ਸਥਾਨ ਤੇ ਸ਼ੇਰੇ ਪੰਜਾਬ ਜੀ ਨੇ ਲਗਵਾਇਆ ਸੀ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਬੇਅੰਤ ਮੰਦਰਾਂ ਤੇ ਮਸਜਿਦਾਂ ਦੇ ਉੱਪਰ ਵੀ ਸੋਨਾ ਲਵਾਇਆ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ, ਅੱਜ ਤੋਂ 487 ਵਰੇ ਪਹਿਲਾਂ ਇਹ ਕੌਤਕ ਵਰਤਾਇਆ ਸੀ। ਅੱਸੂ ਵਧੀ ਦਸਵੀਂ ਸੰਮਤ ਬਿਕਰਮੀ 1596 ਨੂੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੇ ਮਜ਼ਹਬਾਂ ਦੇ ਝਗੜਿਆਂ ਨੂੰ ਮਿਟਾਉਂਦੇ ਹੋਏ ਸਨ ਦੇਹੀ ਸੱਚਖੰਡ ਜਾ ਬਿਰਾਜੇ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਜਿਵੇਂ ਰਾਜੇ ਦਾ ਬਹੁਤ ਵੱਡਾ ਕਿਲਾ ਹੁੰਦਾ ਨਾ, ਹੁਣ ਰਾਜੇ ਦੀ ਮਰਜ਼ੀ ਹੈ ਕਿਲੇ ਦੇ ਜਿਹੜੇ ਮਰਜ਼ੀ ਸਥਾਨ ਤੇ ਵਿਚਰੇ, ਵਿਹੜੇ ਵਿੱਚ ਵਿਚਰੇ, ਸਥਾਨਾਂ ਤੇ ਜਾਵੇ, ਬੰਦੀ ਖਾਨਿਆਂ 'ਚ ਜਾਵੇ, ਸਾਰਿਆਂ ਸਥਾਨਾਂ ਤੇ ਵਿਚਰੇ, ਪਰ ਰਾਜਾ ਸਵੈ ਇੱਛਾ ਦੇ ਨਾਲ ਜਿੱਥੇ ਮਹਿਲ ਦੇ ਅੰਦਰ, ਕਿਲੇ ਦੇ ਅੰਦਰ, ਮਹਿਲ ਦੇ ਅੰਦਰ ਰਾਜੇ ਦੇ ਰਹਿਣ ਦਾ ਨਿੱਜ ਸਥਾਨ ਹੁੰਦਾ, ਉੱਥੇ ਜਾ ਬਿਰਾਜਦਾ ਨਾ। ਸਾਰਾ ਦਿਨ ਰਾਜਾ ਕਿਲੇ ਦੀ ਦੇਖਭਾਲ ਕਰਦਾ, ਭਰਮਣ ਕਰਦਾ, ਸਭਨਾਂ ਨੂੰ ਮਿਲਦਾ, ਦੀਵਾਨ ਸਜਾਉਂਦਾ, ਦਰਬਾਰੀਆਂ ਨੂੰ ਮਿਲਦਾ, ਪਰ ਜਦੋਂ ਆਰਾਮ ਦਾ ਸਮਾਂ ਹੁੰਦਾ ਆਪਣੀ ਆਰਾਮ ਗਾਹ ਵਿੱਚ ਜਾ ਬਿਰਾਜਦਾ। ਇਹ ਸਾਰਾ ਸੰਸਾਰ, ਕਰੋੜਾ ਬ੍ਰਹਿਮੰਡ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕਿਲਾ ਏ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਤਨਾ ਸਮਾਂ ਸਰੀਰ ਕਰਕੇ ਵਿਚਰਨਾ ਸੀ, ਉਤਨਾ ਸਮਾਂ ਇਸ ਪ੍ਰਿਥਵੀ ਰੂਪੀ, ਸੰਸਾਰ ਰੂਪੀ ਆਪਣੇ ਕਿਲੇ ਦੇ ਅੰਦਰ ਵਿਚਰੇ। ਜਦੋਂ ਸਵੈ ਇੱਛਾ ਹੋਈ ਆਪਣੇ ਨਿੱਜ ਸਥਾਨ ਸੱਚਖੰਡ ਵਿਖੇ ਜਾ ਸੁਭਾਏਮਾਨ ਹੋਏ ਨੇ। ਪਰ ਰਾਜੇ ਦਾ ਪ੍ਰਮਾਣ ਏਕੰਗੀ ਏ, ਰਾਜਾ ਸਦਾ ਵਿਆਪਕ ਰੂਪ ਨਹੀਂ ਹੁੰਦਾ, ਪਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਸ੍ਰਿਸ਼ਟੀ ਦੇ ਅੰਦਰ ਵਿਆਪਕ ਰੂਪ ਨੇ। ਐਸੇ ਜਗਤ ਜਲੰਦੇ ਦਾ ਉਧਾਰ ਕਰਨੇ ਵਾਲੇ, ਸ੍ਰਿਸ਼ਟੀ ਦੇ ਪ੍ਰਤਪਾਲਕ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਕਰਨੀ ਨੂੰ, ਪਰ ਉਪਕਾਰਾਂ ਨੂੰ, ਬਖਸ਼ੀਆਂ ਦਾਤਾਂ ਨੂੰ, ਆਪ ਜੀ ਦੇ ਕੌਤਕਾਂ ਨੂੰ, ਗੁਰਬਾਣੀ ਨੂੰ, ਉਪਦੇਸ਼ਾਂ ਨੂੰ, ਇਤਿਹਾਸ ਨੂੰ, ਮਹਾਰਾਜ ਸਾਹਿਬ ਜੀਆਂ ਦੀਆਂ ਰਹਿਮਤਾਂ ਨੂੰ, ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਪ੍ਰਣਾਮ, ਜੁਹਾਰ, ਨਮਸਕਾਰ ਰਹਿੰਦੇ ਸਮੇਂ ਦੇ ਅੰਦਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰੀਏ।

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਜਿਵੇਂ ਸਾਧ ਸੰਗਤ ਜੀ ਕੱਲ ਦੇ ਦੀਵਾਨ ਅੰਦਰ ਸਰਵਣ ਕੀਤਾ ਸੀ, ਸਨਮਾਨਯੋਗ ਮਾਤਾ ਜੀ ਨੇ ਇੱਕ ਸੰਨਿਆਸੀ ਅਤੇ ਇੱਕ ਯੋਗੀ ਦੋ ਵੈਦਾਂ ਨੂੰ ਬੁਲਾਇਆ ਜੀ, ਨਿਰੀਖਣ ਕਰਕੇ ਦੇਖੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਰੀਰ ਵਿਖੇ ਜੋ ਸੇਵਾਦਾਰ ਦੇ ਰੂਪ ਵਿੱਚ ਸਨ, ਤੇ ਇਸ ਸਮੇਂ ਕੋਈ ਖੇਦ ਤੇ ਉਤਪੰਨ ਨਹੀਂ ਹੋਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤਿੰਨਾਂ ਦੇ ਮਨ ਦੇ ਖੇਦ ਨੂੰ ਮਿਟਾਉਣ ਵਾਸਤੇ ਅਤੇ ਤਿੰਨਾਂ ਦੇ ਜਨਮ ਮਰਨ ਦੇ ਖੇਦ ਨੂੰ ਮਿਟਾਉਣ ਵਾਸਤੇ ਤਿੰਨਾਂ ਦੇ ਪ੍ਰਥਾਏ 24 ਅਸ਼ਟਪਦੀਆਂ ਸੁਖਮਨਾ ਸਾਹਿਬ ਉਚਾਰਨ ਕਰਕੇ ਜਗਤ ਦੇ ਤਾਈਂ ਉਪਦੇਸ਼ ਦੇਣਾ ਕਰਦੇ ਨੇ। ਸੋ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਜਪ ਮਨ ਹਰ ਹਰ ਨਾਮ ਧਰਾ ਵਾਹਿਗੁਰੂ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡਾ ਸੰਸਾਰ ਸਾਗਰ ਤੋਂ ਤਰਨਾ ਕਿਵੇਂ ਹੋਵੇ? ਜਦੋਂ ਇਹ ਬੇਨਤੀ ਜੋਗੀ ਤੇ ਸੰਨਿਆਸੀ ਨੇ ਕੀਤੀ ਹੈ ਨਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਪ ਮਨ, ਹੇ ਭਾਈ ਆਪਣੇ ਮਨ ਨੂੰ ਸਿੱਖਿਆ ਦਿੰਦੇ ਰਹੋ, ਹੇ ਮੇਰਿਆ ਮਨਾ ਜਪ, ਤੂੰ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਜਪ ਕਰਨਾ ਕਰ। ਹਰ ਹਰ ਨਾਮ ਧਰਾ ਵਾਹਿਗੁਰੂ, ਹਰੀ ਪਰਮੇਸ਼ਰ ਜੀ ਦਾ ਜਪਿਆ ਹੋਇਆ ਅੰਮ੍ਰਿਤ ਨਾਮ ਤੈਨੂੰ ਸੰਸਾਰ ਸਾਗਰ ਤੋਂ ਤਾਰ ਦੇਵੇਗਾ।
1: ਜੋ ਜੋ ਜਪਾ ਸੋਈ ਗਤ ਪਾਵਾ,
0: ਜਿਹੜਾ ਜਿਹੜਾ ਵੀ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪੇਗਾ ਉਹ ਕਲਿਆਣ ਨੂੰ, ਮੁਕਤੀ ਨੂੰ, ਗਤ ਨੂੰ ਪ੍ਰਾਪਤ ਕਰ ਲਵੇਗਾ।
1: ਪ੍ਰਹਿਲਾਦ ਸਮਾਵਾ ਗੋ,
0: ਭਾਈ ਜਿਸ ਪ੍ਰਕਾਰ ਭਗਤ ਧਰੂ ਜੀ ਤੇ ਪਰਮੇਸ਼ਰ ਜੀ, ਵਾਹਿਗੁਰੂ, ਭਗਤ ਧਰੂ ਜੀ ਤੇ ਭਗਤ ਪ੍ਰਹਿਲਾਦ ਜੀ ਪਰਮੇਸ਼ਰ ਜੀ ਦੇ ਅੰਦਰ ਸਮਾ ਗਏ ਨਾ, ਨਾਮੀ ਪਰਮੇਸ਼ਰ ਜੀ ਦੇ ਅੰਦਰ ਨਾਮ ਕਰਕੇ ਸਮਾ ਗਏ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਕਿਰਪਾ ਕਰ ਹਰ ਜੀਓ।
0: ਮਹਾਰਾਜ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੋਂ ਦਾਤ ਕਿਹੜੀ ਮੰਗਣਾ ਕਰੀਏ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਹ ਦਾਤ ਮੰਗਣੀ ਏ, ਹੇ ਕਿਰਪਾ ਦੇ ਘਰ, ਕਿਰਪਾਲੂ ਸਰੂਪ ਪਰਮੇਸ਼ਰ ਵਾਹਿਗੁਰੂ ਜੀ, ਕਿਰਪਾ ਕਰਨੇ ਵਾਲੇ ਹੋ ਕਰਕੇ ਸਾਡੇ ਉੱਪਰ ਹਰੀ ਜੀ ਕਿਰਪਾ ਕਰਨੀ ਕਰੋ।
1: ਕਿਰਪਾ ਨਾਮ ਲਗਾਵੈ ਗੋ,
0: ਮਹਾਰਾਜ ਆਪ ਸਾਡੇ ਤੇ ਕਿਰਪਾ ਕਰ ਦੇਵੋ, ਫਿਰ ਸਾਨੂੰ ਅੰਮ੍ਰਿਤ ਨਾਮ ਜਪ ਦੇ ਜਪ ਕਰਨੇ ਵਿੱਚ ਲਗਾ ਦੇਣਾ ਕਰੋ ਜੀ। ਜਿਸ ਦੇ ਉੱਪਰ ਆਪ ਜੀ ਕਿਰਪਾ ਕਰਦੇ ਹੋ ਉਸ ਨੂੰ ਅੰਮ੍ਰਿਤ ਨਾਮ ਦੇ ਸਿਮਰਨ ਵਿੱਚ ਲਗਾ ਦਿੰਦੇ ਹੋ।
1: ਕਿਰਪਾ ਸਤਿਗੁਰੂ ਮਿਲਾਵੋ,
0: ਹੇ ਪਰਮੇਸ਼ਰ ਜੀ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ, ਇਸ ਕਰਕੇ ਸਾਡੇ ਤੇ ਕਿਰਪਾ ਕਰੋ, ਸਾਨੂੰ ਪੂਰਿਆ ਸਤਿਗੁਰਾਂ ਦੇ ਚਰਨਾਂ ਦੇ ਨਾਲ ਮੇਲ ਦੇਵੋ। ਸਾਧ ਸੰਗਤ ਜੀ ਜਿਨ੍ਹਾਂ ਨੇ ਹੁਣ ਤੱਕ ਅੰਮ੍ਰਿਤ ਨਹੀਂ ਨਾ ਛਕਿਆ, ਸਾਰੇ ਬੇਨਤੀਆਂ ਕਰੀਏ, ਇਹ ਗਰੀਬ ਨਿਵਾਜ ਹਰੀ ਅਕਾਲ ਪੁਰਖ ਜੀ, ਸਾਨੂੰ ਆਪਣੇ ਸਰਗੁਣ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਨਾਲ ਮਿਲਾ ਦੇਵੋ। ਮਹਾਰਾਜ ਸਾਡੇ ਤਾਈਂ ਖੰਡੇ ਦੀ ਪਾਹੁਲ ਬਖਸ਼ਿਸ਼ ਕਰ ਦੇਵੋ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੋ, ਸਾਡਾ ਪਾਰ ਉਤਾਰਾ ਹੋ ਜਾਵੇ। ਸਤਿਗੁਰੂ ਜੀ ਬੇਨਤੀਆਂ ਕਰਨੇ ਦੀ ਜਾਚ ਦੱਸਦੇ ਨੇ, ਹੇ ਸੰਨਿਆਸੀ, ਹੇ ਜੋਗੀ, ਬੇਨਤੀਆਂ ਕਰੋ, ਹੇ ਕਿਰਪਾ ਸਰੂਪ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰਕੇ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਨਾਲ ਸਾਨੂੰ ਮੇਲ ਦੇਵੋ।
1: ਸਤਿਗੁਰ ਨਾਮ ਧਿਆਵੋ,
0: ਜਿਹੜੇ ਜਿਹੜੇ ਵੀ ਸਤਿਗੁਰਾਂ ਦੇ ਨਾਲ ਮਿਲਣਗੇ ਉਹੀ ਉਹ ਅੰਮ੍ਰਿਤ ਨਾਮ ਨੂੰ ਧਿਆਉਣਗੇ, ਭਾਈ ਜਾਣ ਲੈਣਾ ਕਰੋ।
1: ਜਨਮ ਕੀ ਹਾਂ ਮੈਂ ਬਲ ਲਾਗੀ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਅਸੀਂ ਅੰਮ੍ਰਿਤ ਨਾਮ ਜਪਦੇ ਹਾਂ ਤੇ ਕੋਈ ਨਾਮ ਜਪਣੇ ਦਾ ਰਸ ਕਿਉਂ ਨਹੀਂ ਆਉਂਦਾ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਮੈਲ ਇਸ ਮਨ ਨੂੰ ਲੱਗੀ ਹੋਈ ਹੈ।
1: ਸੰਗਤ ਮਲ ਲਹਿ ਜਾਵੇ,
0: ਭਾਈ ਇਸ ਕਰਕੇ ਮਨ ਮੈਲਾ ਹੋਣੇ ਕਰਕੇ ਰਸ ਨਹੀਂ ਆਉਂਦਾ। ਹਜ਼ੂਰ ਫਿਰ ਕਿਰਪਾ ਕਰਕੇ ਦੱਸੋ ਇਹ ਮਨ ਦੀ ਮੈਲ ਕਿਵੇਂ ਲੱਥ ਜਾਵੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਮਿਲ ਸੰਗਤ, ਭਾਈ ਜਦੋਂ ਸਤਿਗੁਰੂ ਜੀ ਦੀ ਸਤ ਸੰਗਤ ਨਾਲ ਮਿਲ ਕਰਕੇ ਜਪੋਗੇ ਸਤਨਾਮ
1: ਸ੍ਰੀ
0: ਵਾਹਿਗੁਰੂ, ਇਸ ਵੇਲੇ ਮਨ ਨੂੰ ਲੱਗੀ ਹੋਈ ਸਾਰੀ ਜਿਹੜੀ ਇਹ ਮੈਲ ਹੈ ਨਾ, ਪਾਪਾਂ ਦੀ, ਵਿਕਾਰਾਂ ਦੀ, ਵਿਵਚਾਰਾਂ ਦੀ, ਜਨਮਾਂ ਜਨਮਾਂਤਰਾਂ ਦੀ, ਇਹ ਸਾਰੀ ਮੈਲ ਉੱਤਰ ਜਾਵੇਗੀ।
1: ਲੋਹਾ ਤਰਿਓ ਸੰਗ ਕਾਸ਼ਟ ਲਗ,
0: ਮਹਾਰਾਜ ਕੀ ਅਸੀਂ ਪਾਪੀ ਜੀਵ ਸੱਚਮੁੱਚੀ ਤਰ ਜਾਵਾਂਗੇ? ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਵੇਂ ਲੋਹਾ ਲੱਕੜ ਦੀ ਸੰਗਤ ਕਰਕੇ ਤਰ ਜਾਂਦਾ ਹੈ, ਵੱਡੇ ਵੱਡੇ ਗਾਡਰ ਹੋਣ, ਇਸੇ ਪ੍ਰਕਾਰ ਲੋਹੇ ਦਾ ਹੋਰ ਸਾਜੋ ਸਮਾਨ ਹੋਵੇ, ਲੋਹਾ ਜਿੰਨਾ ਜਹਾਜ਼ ਤੇ ਰੱਖ ਦਿੱਤਾ ਜਾਂਦਾ ਹੈ ਉਹ ਜਹਾਜ਼ ਦੀ ਸੰਗਤ ਕਰਕੇ ਤਰ ਜਾਂਦਾ ਨਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਵੇਂ ਜਹਾਜ਼ ਦੀ, ਜਿਵੇਂ ਲੱਕੜ ਦੀ ਸੰਗਤ ਕਰਕੇ ਲੋਹਾ ਤਰ ਜਾਂਦਾ ਹੈ।
1: ਸ਼ਬਦ ਗੁਰੂ ਹਰ ਪਾਵੈ ਗੋ।
0: ਇਸੇ ਪ੍ਰਕਾਰ ਗੁਰ ਸ਼ਬਦ ਰੂਪੀ ਇਤਿਹਾਸ ਦੇ ਨਾਲ ਲੱਗ ਕਰਕੇ ਤੁਸੀਂ ਵੀ ਤਰ ਜਾਵੋਗੇ ਤੇ ਜੋ ਗੁਰੂ ਪੂਜਨੀਕ ਹਰੀ ਪਰਮੇਸ਼ਰ ਵਾਹਿਗੁਰੂ ਜੀ ਨੇ ਤੇ ਇਸ ਨੂੰ ਪ੍ਰਾਪਤ ਕਰ ਲਵੋਗੇ। ਗੁਰ ਸਤਿਗੁਰ ਪਿੱਛੇ ਤਰ ਗਿਆ ਜੇ ਉਹ ਲੋਹਾ ਕਾਠ ਸੰਗੋਇਆ। ਵੱਡੇ ਵੱਡੇ ਪਾਪੀਆਂ ਨੂੰ ਸਤਿਗੁਰੂ ਜੀ ਨੇ ਨਾਮ ਰੂਪੀ ਜਹਾਜ਼ ਤੇ ਚਾੜ ਕਰਕੇ ਤਾਰ ਦਿੱਤਾ ਹੈ ਜੀਓ।
1: ਸੰਤ ਮਿਲੋ ਸਤ ਸੰਗਤ।
0: ਭਾਈ ਇਸ ਕਰਕੇ ਸੰਗਤ ਕਰਨੇ ਵਾਲੇ ਹੋ ਕਰਕੇ ਨਾ ਜਿਹੜੀ ਸਾਰੀਆਂ ਸੰਗਤਾਂ ਚੋਂ ਉੱਤਮ ਸੰਗਤ ਸਤ ਸੰਗਤ ਹੈ। ਜਹਿ ਸਤਿਗੁਰ ਤਹਿ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਜੀ ਆਪ ਸੁਭਾਇਮਾਨ ਹੋਣ ਉਹ ਸਤਿਗੁਰੂ ਜੀ ਦੀ ਸੰਗਤ ਹੁੰਦੀ ਹੈ। ਪਛਾਣ ਕੀ ਹੈ? ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰੂ ਜੀ ਬਚਨ ਕਰਦੇ ਨੇ ਸਾਰੀਆਂ ਸੰਗਤਾਂ ਦੇ ਵਿੱਚ ਉੱਤਮ ਜੋ ਸਤ ਸੰਗਤ ਹੈ ਇਸ ਸਤ ਸੰਗਤ ਦੇ ਵਿੱਚ ਮਿਲ ਕਰਕੇ ਰਹਿਣਾ ਕਰੋ।
1: ਸੰਗਤ ਹਰ ਰਸ ਆਵੈ ਗੋ।
0: ਭਾਈ ਜਦੋਂ ਸਤ ਸੰਗਤ ਦੇ ਨਾਲ ਮਿਲ ਕਰਕੇ ਜਪੋਗੇ ਸਤਨਾਮ
1: ਸ੍ਰੀ ਵਾਹਿਗੁਰੂ,
0: ਸਤਨਾਮ ਸੰਗਤ ਦੇ ਨਾਲ ਮਿਲ ਕਰਕੇ ਜਪਦਿਆਂ ਜਪਦਿਆਂ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਅੰਮ੍ਰਿਤ ਰਸ ਆਵੇਗਾ। ਸਵਾਲ ਕੀਤਾ ਨਾ ਮਹਾਰਾਜ, ਸਾਨੂੰ ਤੇ ਰਸ ਨਹੀਂ ਆਉਂਦਾ। ਆਪਣੇ ਆਪਣੇ ਮਨਾਂ ਚ ਝਾਤ ਮਾਰੀਏ ਸਾਨੂੰ ਰਸ ਆਉਂਦਾ। ਜੇ ਨਹੀਂ ਆਉਂਦਾ ਫਿਰ ਝਾਤ ਮਾਰੀਏ। ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਦੇ ਹਾਂ ਕਿ ਰੋਜ਼ਾਨਾ ਸਤ ਸੰਗਤ ਕਰਦੇ ਹਾਂ। ਭਾਈ ਜਿਹਨਾਂ ਨੂੰ ਸਤ ਸੰਗਤ ਦਾ ਪ੍ਰੇਮ ਲੱਗ ਗਿਆ ਫਿਰ ਰਸ ਵੀ ਆਉਂਦਾ ਤੇ ਰਸ ਛੱਡਿਆ ਵੀ ਨਹੀਂ ਜਾਂਦਾ। ਤੇ ਜੇ ਸੰਗਤ ਹੀ ਨਹੀਂ ਕਰਨੀ, ਸਤਿਗੁਰਾਂ ਦਾ ਬਚਨ ਹੀ ਨਹੀਂ ਮੰਨਣਾ, ਫਿਰ ਰਸ ਕਿਵੇਂ ਆਵੇ? ਇਹ ਮਹਾਰਾਜ ਜੀ ਨੇ ਜੁਗਤੀ ਸੰਨਿਆਸੀ ਤੇ ਜੋਗੀ ਦੇ ਪ੍ਰਥਾਏ ਅੰਮ੍ਰਿਤ ਬਚਨ ਉਚਾਰ ਕੇ ਸਰਬਤ ਸੰਸਾਰ ਨੂੰ ਬਖਸ਼ੀ ਹੈ। ਭਾਈ ਸਤ ਸੰਗਤ ਦੇ ਨਾਲ ਮਿਲ ਕਰਕੇ ਗੁਰ ਸ਼ਬਦ ਦੁਆਰਾ ਹਰ ਜਸ ਕਰਨਾ ਕਰੋ। ਮਿਲ ਸੰਗਤ ਹਰ ਰਸ ਆਵੈ ਗੋ। ਸਤ ਸੰਗਤ ਦੇ ਨਾਲ ਮਿਲ ਕਰਕੇ ਕੀਰਤਨ ਕਰੋਗੇ, ਸਿਮਰਨ ਕਰੋਗੇ, ਭਜਨ ਕਰੋਗੇ। ਕੀਰਤਨ ਨਹੀਂ ਕਰਨਾ ਆਉਂਦਾ, ਕੀਰਤਨ ਨੂੰ ਸਰਵਣ ਕਰੋਗੇ, ਕਥਾ ਵਿਚਾਰਾਂ ਨੂੰ ਸਰਵਣ ਕਰੋਗੇ, ਫਿਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਅੰਮ੍ਰਿਤ ਰਸ ਪ੍ਰਾਪਤ ਹੋਵੇਗਾ। ਸਾਧ ਸੰਗਤ ਜੀ ਜਿਹੜੇ ਕੀਰਤਨ ਦੇ ਅੰਦਰ ਰੋਜ਼ਾਨਾ ਹਾਜ਼ਰੀਆਂ ਭਰਦੇ ਨੇ, ਅੰਮ੍ਰਿਤ ਰਸ ਹਰ ਕੀਰਤਨੋ ਕੋਈ ਗੁਰਮੁਖ ਜਾਣਾ, ਉਹ ਗੁਰਮੁਖ ਜਾਣ ਵਿਰਲੇ ਵਿਰਲੇ ਨੇ ਜਿਹੜੇ ਉਸ ਰਸ ਨੂੰ ਜਾਣਦੇ ਨੇ। ਫਿਰ ਪ੍ਰਸ਼ਾਦਾ ਤੇ ਭਾਵੇਂ ਰਹਿ ਜਾਵੇ, ਫਿਰ ਕੀਰਤਨ ਤੋਂ ਬਿਨਾਂ ਨਹੀਂ ਰਹਿ ਸਕਦੇ। ਫਿਰ ਸਾਧ ਸੰਗਤ ਜੀ ਭਾਵੇਂ ਤਨ ਦੇ ਉੱਪਰ ਰੋਗ ਵੀ ਕਿਉਂ ਨਾ ਹੋਵੇ, ਉਹ ਕੀਰਤਨ ਨੂੰ ਨਹੀਂ ਛੱਡ ਸਕਦੇ। ਖਾਣਾ ਵਿਸਰ ਜਾਵੇ, ਦੁਨੀਆਂ ਦੇ ਕੰਮ ਰਹਿ ਜਾਣ, ਪਰ ਸੰਗਤ ਨਹੀਂ ਛੱਡ ਸਕਦੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਰੋਜ਼ਾਨਾ ਸਤ ਸੰਗਤ ਕਰਨੀ ਕਰੋ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕੁੱਲ ਧਰਤੀ ਤੇ ਵਿਚਰੇ, ਜਿੱਥੇ ਜਿੱਥੇ ਵੀ ਗਏ ਧਰਮਸ਼ਾਲਾ ਬਣਾ ਦਿੱਤੀਆਂ, ਸਵੇਰੇ ਸ਼ਾਮ ਸੰਗਤ ਵਿੱਚ ਜੁੜਨਾ ਤੇ ਹਰ ਜਸ ਕਰਨਾ। ਤੇ ਸਾਧ ਸੰਗਤ ਜੀ ਇਸ ਪ੍ਰਕਾਰ ਜਿਨ੍ਹਾਂ ਨੇ ਬਚਨ ਮੰਨਿਆ ਉਹਨਾਂ ਨੂੰ ਨਾਮ ਦਾ ਰਸ ਆਇਆ। ਹਜ਼ੂਰ ਬਚਨ ਕਰਦੇ ਨੇ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਕਰੋ, ਨਾਮ ਦੇ ਵਿੱਚੋਂ ਅੰਮ੍ਰਿਤ ਰਸ ਤੁਹਾਨੂੰ ਪ੍ਰਾਪਤ ਹੋਵੇਗਾ ਜੀਓ।
1: ਬਿਨ ਸੰਗਤ ਕਰਮ ਕਰੈ ਅਭਿਮਾਨੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਸੰਗਤ ਨਾ ਕਰੀਏ ਤੇ ਕੋਈ ਹੋਰ ਵੀ ਕਰਮ ਤਾਰਨ ਵਾਲਾ ਹੈ? ਹੋਰ ਵੀ ਤੇ ਬੜੇ ਕਰਮ ਕਾਂਡ ਕਹੇ ਜਾਂਦੇ ਨੇ ਨਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਹੜਾ ਸਤ ਸੰਗਤ ਨਹੀਂ ਕਰਦਾ ਉਹਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਮਾਣ ਹੋ ਜਾਂਦਾ ਹੈ, ਅਭਿਮਾਨੀ ਹੋ ਜਾਂਦਾ ਹੈ ਉਹ ਪ੍ਰਾਣੀ।
1: ਕੜ ਪਾਣੀ ਚੀਕੜ ਪਾਵੈ।
0: ਤੇ ਮਹਾਰਾਜ ਫਿਰ ਉਹ ਸਾਧਨ, ਉਹ ਯਤਨ, ਉਹ ਧਰਮ ਦੀਆਂ ਕਿਰਿਆਵਾਂ, ਉਹ ਕਰਮ ਕਾਂਡ ਤਾਰਦੇ ਨਹੀਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹ ਕਰਮ ਕਾਂਡ ਅਭਿਮਾਨੀਆਂ ਦੇ ਐਵੇਂ ਹੁੰਦੇ ਨੇ ਜਿਵੇਂ ਕੋਈ ਖੂਹ ਦੇ ਵਿੱਚੋਂ ਪਾਣੀ ਕੱਢੀ ਜਾਵੇ, ਸਾਫ਼ ਪਾਣੀ, ਸੁੱਚਾ ਪਾਣੀ, ਸਵੱਛ ਪਾਣੀ ਕੱਢ ਕੱਢ ਕੇ ਤੇ ਚਿੱਕੜ ਵਿੱਚ ਪਾਈ ਜਾਵੇ, ਕੱਢਿਆ ਪਾਣੀ ਅਜਾਈ ਚੱਲਿਆ ਜਾਂਦਾ ਹੈ। ਇਸੇ ਪ੍ਰਕਾਰ ਤੀਰਥ ਬਰਤਾਰ ਨੇਮ ਕਰ ਮਨ ਮੈਂ ਧਰਾ ਗੁਮਾਨ, ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨ। ਕੋਈ ਤੀਰਥ ਕਰ ਲਵੇ, ਬਰਤ ਕਰ ਲਵੇ, ਨੇਮ ਕਰ ਲਵੇ, ਸੰਜਮ ਕਰ ਲਵੇ, ਇੰਦਰੀਆਂ ਦਾ ਦਮਨ ਕਰ ਲਵੇ, ਫਿਰ ਮਾਣ ਕਰੇ ਜੀ ਮੈਂ ਇਹ ਸਾਧਨ ਕੀਤੇ ਨੇ। ਸਾਰੇ ਸਾਧਨ ਹਾਥੀ ਦੇ ਇਸ਼ਨਾਨ ਵਾਂਗੂ ਵਿਅਰਥ ਨੇ। ਹਾਥੀ ਦਾ ਇਸ਼ਨਾਨ ਵਿਅਰਥ ਕਿਉਂ ਆਖਿਆ ਜੀ? ਸੁੱਚੇ ਜਲ ਦੇ ਨਾਲ, ਨਿਰਮਲ ਜਲ ਦੇ ਨਾਲ ਨਵਾਉਂਦੇ ਰਹੋ, ਜਦੋਂ ਪਾਣੀ ਚੋਂ ਬਾਹਰ ਕੱਢਣ ਲੱਗੋ ਚਿੱਕੜ ਦੀ ਸੁੰਡ ਭਰ ਕੇ ਫਿਰ ਆਪਣੇ ਤੇ ਪਾ ਲੈਂਦਾ, ਫਿਰ ਮੈਲਾ ਦਾ ਮੈਲਾ ਹੀ ਰਹਿ ਜਾਂਦਾ ਹੈ। ਇਸੇ ਪ੍ਰਕਾਰ ਅਭਿਮਾਨੀ ਪ੍ਰਾਣੀ ਕਿੰਨੇ ਵੀ ਯਤਨ ਕਰਦਾ ਰਹੇ, ਸਾਧਨ ਕਰਦਾ ਰਹੇ, ਹੰਕਾਰ ਰੂਪੀ ਚਿੱਕੜ ਦੀ ਸੁੰਡ ਭਰ ਕੇ ਫਿਰ ਆਪਣੇ ਤੇ ਪਾ ਲੈਂਦਾ ਤੇ ਹੰਕਾਰ ਦੀ ਮੈਲ ਲੱਗੀ ਰਹਿੰਦੀ ਹੈ। ਮਹਾਰਾਜ ਜੀ ਬਚਨ ਕਰਦੇ ਨੇ ਨਾਮ ਤੋਂ ਬਿਨਾਂ ਬਾਕੀ ਸਾਧਨ ਅਭਿਮਾਨੀ ਦੇ ਐਵੇਂ ਨੇ ਜਿਵੇਂ ਖੂਹ ਦਾ ਸੁੱਚਾ ਪਾਣੀ ਕੱਢ ਕੇ ਚਿੱਕੜ ਵਿੱਚ ਪਾਈ ਜਾਵੇ।
1: ਭਗਤ ਜਨਾ ਕੇ ਹਰ ਰਖਵਾਰੇ।
0: ਮਹਾਰਾਜ ਕੀ ਅਭਿਮਾਨ ਸਤ ਸੰਗੀਆਂ ਨੂੰ ਨਹੀਂ ਲੱਗਦਾ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਆਪਣੇ ਸਤ ਸੰਗੀਆਂ ਦੇ ਭਗਤ ਜਨਾਂ ਦੇ ਹਰੀ ਪਰਮੇਸ਼ਰ ਜੀ ਆਪ ਰਖਵਾਲਾ ਰੂਪ ਹਨ
1: ਹਰ ਰਸ ਮੀਠ ਲਗਾਵੈ ਗੋ
0: ਤੇ ਆਪਣੇ ਜਨਾਂ ਨੂੰ ਪਿਆਰਿਆਂ ਨੂੰ ਹਰੀ ਪਰਮੇਸ਼ਰ ਜੀ ਬੰਦਗੀ ਦਾ ਐਸਾ ਮਿੱਠਾ ਰਸ ਬਖਸ਼ਦੇ ਨੇ ਭਾਈ ਉਸ ਰਸ ਨੂੰ ਚੱਖ ਕਰਕੇ ਨਾਮ ਦੇ ਰਸ ਵਿੱਚ ਭਗਤ ਜਨ ਲੀਨ ਹੋ ਜਾਂਦੇ ਨੇ ਸੰਸਾਰ ਤੋਂ ਬਿਰਤੀ ਨੂੰ ਪ੍ਰਾਮ ਕਰਦੇ ਨੇ ਵਿਕਾਰਾਂ ਤੇ ਅਭਿਮਾਨ ਨੂੰ ਕਦੇ ਧਾਰਨ ਹੀ ਨਹੀਂ ਕਰਦੇ
1: ਨਾਮ ਦੇ ਵਡਿਆਈ
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਫਿਰ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਨਾ ਖਿਨ ਖਿਨ ਮਾਤਰ ਸਮੇਂ ਦੇ ਵਿੱਚ ਜਿਨ੍ਹਾਂ ਨੇ ਨਾਮ ਨੂੰ ਹੀ ਜਪਿਆ ਦੇ ਵਡਿਆਈ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਲੋਕ ਪਰਲੋਕ ਦੇ ਅੰਦਰ ਸੱਚੀ ਵਡਿਆਈ ਉਹਨਾਂ ਨੂੰ ਬਖਸ਼ਦੇ ਹਨ
1: ਸਤਿਗੁਰ ਉਪਦੇਸ਼ ਸਮਾਵੈ
0: ਉਹ ਮਨ ਬਾਣੀ ਸਰੀਰ ਕਰਕੇ ਗੁਰ ਉਪਦੇਸ਼ ਦੇ ਅੰਦਰ ਹੀ ਸਮਾਏ ਰਹਿੰਦੇ ਹਨ ਜੀਓ
1: ਭਗਤ ਜਨਾ ਕੋ ਸਦਾ ਨਿਵ ਰਹੀਐ
0: ਮਹਾਰਾਜ ਐਸੇ ਭਗਤ ਜਨਾਂ ਦੇ ਦੀਦਾਰ ਹੋਣ ਤੇ ਤਿੰਨਾਂ ਦੇ ਨਾਲ ਮਹਾਰਾਜ ਕਿਵੇਂ ਮਿਲਣਾ ਕਰੀਏ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਸਤ ਸੰਗਤ ਕਰਨ ਵਾਲੇ ਨਿਮਰਤਾ ਵਾਲੇ ਨਾਮ ਦਾ ਰਸ ਮਾਨਣ ਵਾਲੇ ਭਗਤ ਜਨ ਮਿਲ ਜਾਣ ਨਾ ਸਦਾ ਉਹਨਾਂ ਦੇ ਅੱਗੇ ਨਿਮਰਤਾਵਾਨ ਹੋ ਕਰਕੇ ਰਹਿਣਾ ਕਰੀਏ
1: ਨਿਵਹਿਤਾ ਫਲ ਗੁਣ ਪਾਵੈ ਗੋ
0: ਭਾਈ ਜਿਹੜੇ ਸੰਤ ਜਨਾਂ ਦੇ ਅੱਗੇ ਭਗਤ ਜਨਾਂ ਦੇ ਅੱਗੇ ਨਿਮਰਤਾਵਾਨ ਹੋਣਗੇ ਉਹ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਨੂੰ ਇਸੇ ਪ੍ਰਕਾਰ ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰ ਲੈਣਗੇ
1: ਦੁਸ਼ਟ ਰਹੇ ਭਗਤਾਂ ਕੀ
0: ਪਰ ਮਹਾਰਾਜ ਸਾਰੇ ਭਗਤਾਂ ਦੇ ਨਾਲ ਸੰਤਾਂ ਦੇ ਨਾਲ ਸਤ ਸੰਗੀਆਂ ਦੇ ਨਾਲ ਪਿਆਰ ਕਰਨ ਵਾਲੇ ਤੇ ਨਹੀਂ ਨਾ ਦੇਖੇ ਜਾਂਦੇ ਬੜੇ ਲੋਕ ਝੂਠੇ ਦੋਸ਼ਣ ਵੀ ਰੂਪ ਦਿੰਦੇ ਨੇ ਨਿੰਦਿਆ ਵੀ ਕਰਦੇ ਨੇ ਈਰਖਾ ਵੀ ਕਰਦੇ ਨੇ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਹੜੇ ਦੁਸ਼ਟ ਲੋਕ ਭਗਤ ਜਨਾਂ ਦੀ ਸੰਤ ਜਨਾਂ ਦੀ ਸਤ ਸੰਗੀਆਂ ਦੀ ਨਿੰਦਿਆ ਕਰਦੇ ਹਨ ਨਿੰਦਿਆ ਕਰਨ ਵਾਲੇ ਸਦਾ ਪਚਦੇ ਰਹੇ ਖੁਆਰ ਹੁੰਦੇ ਰਹੇ ਜਿਹੜੇ ਕਰਦੇ ਨੇ ਖੁਆਰ ਹੋਣਗੇ ਜਿਹੜੇ ਅੱਗੇ ਕਰਨਗੇ ਜਿਵੇਂ ਹਰਨਾਖਸ਼ ਖੁਆਰ ਹੋ ਗਿਆ ਪਚ ਗਿਆ ਮਾਰਿਆ ਗਿਆ ਨਾ ਇਵੇਂ ਨਿੰਦਕ ਲੋਕ ਮਾਰੇ ਜਾਣਗੇ ਪਚ ਜਾਣਗੇ ਖੁਆਰ ਹੋਣਗੇ
1: ਕਮਲ ਪੁੱਤ ਮੀਨ ਬਿਆਸਾ
0: ਮਹਾਰਾਜ ਇਹ ਸੁਣਦੇ ਆਏ ਆ ਵੇਦਾ ਸ਼ਾਸਤਰਾਂ ਦੁਆਰਾ ਕਿ ਨਾਮ ਜਪਣ ਦਾ ਅਧਿਕਾਰ ਕੇਵਲ ਤਾਂ ਕੇਵਲ ਬ੍ਰਾਹਮਣ ਨੂੰ ਹੀ ਹੈ ਪਰ ਸਤ ਸੰਗਤ ਵਿੱਚ ਤਾਂ ਤੁਸੀਂ ਸਾਰਿਆਂ ਨੂੰ ਖੁੱਲ ਦਿੰਦੇ ਹੋ ਕਿ ਸਾਰੇ ਹੀ ਆਓ ਮਹਾਰਾਜ ਜੇ ਛੋਟੀ ਜਾਤ ਵਾਲਾ ਕੋਈ ਭਗਤ ਹੋਵੇ ਕੀ ਤਿਸ ਦਾ ਵੀ ਸਨਮਾਨ ਕਰਨਾ ਬਣਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਬ੍ਰਹਮ ਕਮਲ ਭਾਈ ਜਿਹੜੇ ਬ੍ਰਹਮਾ ਜੀ ਨੇ ਤੇ ਕਮਲ ਦੇ ਫੁੱਲ ਤੋਂ ਪੈਦਾ ਹੋਏ ਨੇ ਨਾ ਇਹ ਤੇ ਕਿਸੇ ਬ੍ਰਾਹਮਣ ਦੇ ਘਰ ਨਹੀਂ ਜਨਮੇ ਇਸੇ ਪ੍ਰਕਾਰ ਪੁੱਤ ਮੀਨ ਵਿਆਸਾ ਜਿਹੜੇ ਰਿਖੀ ਵੇਦ ਵਿਆਸ ਜੀ ਹੋਏ ਨੇ 18 ਪੁਰਾਣ ਲਿਖੇ ਭਵਿੱਖਤ ਪੁਰਾਣ ਲਿਖ ਦਿੱਤਾ ਸਨਾਤਨ ਮਤ ਨੇ ਭਗਵਾਨ ਵੇਦ ਵਿਆਸ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਇਹ ਤੇ ਮੱਛੀ ਦੇ ਪੇਟ ਚੋਂ ਪੈਦਾ ਹੋਏ ਸੀ ਹੁਣ ਮੱਛੀ ਕੋਈ ਬ੍ਰਾਹਮਣੀ ਤੇ ਨਹੀਂ ਸੀ ਨਾ ਜਿਸ ਨੂੰ ਕਹੀਏ ਜੀ ਉੱਚੀ ਕੁੱਲ ਵਿੱਚ ਪੈਦਾ ਹੋਏ ਨੇ ਸੋ ਇਸ ਪ੍ਰਕਾਰ ਜਿਨ੍ਹਾਂ ਨੇ ਨਾਮ ਜਪਿਆ ਕਮਲ ਦੇ ਫੁੱਲ ਤੋਂ ਪੈਦਾ ਹੋਇਆ ਬ੍ਰਹਮਾ ਤੇ ਮੱਛੀ ਦੇ ਪੇਟ ਤੋਂ ਮਸ਼ੋਦਰੀ ਤੋਂ ਪੈਦਾ ਹੋਇਆ ਵੇਦ ਵਿਆਸ
1: ਤਪ ਤਾਂਪਨ ਪੂਜ ਕਰਾਵੈ
0: ਪਰ ਉਹਨਾਂ ਨੇ ਤਪ ਕਰਨੇ ਵਾਲੇ ਹੋ ਕਰਕੇ ਤਪ ਨੂੰ ਤਪਾਇਆ ਅਰਥਾਤ ਤਪ ਕੀਤਾ ਤਪਸਵੀ ਹੋਏ ਤੇ ਤਪਸਵੀ ਹੋਣੇ ਕਰਕੇ ਮੱਛੀ ਦੇ ਪੇਟ ਤੋਂ ਪੈਦਾ ਹੋਣ ਵਾਲੇ ਵੇਦ ਵਿਆਸ ਜੀ ਭਗਵਾਨ ਕਰਕੇ ਪੂਜੇ ਗਏ ਤੇ ਕਮਲ ਦੇ ਫੁੱਲ ਤੋਂ ਪੈਦਾ ਹੋਣ ਵਾਲੇ ਬ੍ਰਹਮਾ ਜੀ ਸ੍ਰਿਸ਼ਟੀ ਕਰਤਾ ਕਰਕੇ ਪੂਜੇ ਜਾਂਦੇ ਹਨ
1: ਭਗਤ ਹੋਏ ਸੋ ਪੂਜਾ
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਵੇਂ ਬ੍ਰਾਹਮਣ ਦੇ ਘਰ ਹੋਵੇ ਛਤਰੀ ਦੇ ਘਰ ਹੋਵੇ ਸ਼ੂਦਰ ਦੇ ਘਰ ਹੋਵੇ ਵੈਸ਼ ਦੇ ਘਰ ਹੋਵੇ ਇਹ ਵੰਡੀਆਂ ਲੋਕਾਂ ਨੇ ਪਾਈਆਂ ਪਰਮੇਸ਼ਰ ਜੀ ਨੇ ਨਹੀਂ ਪਰਮੇਸ਼ਰ ਜੀ ਦੇ ਦਰ ਤੇ ਕੋਈ ਜਾਤ ਪਾਤ ਪ੍ਰਵਾਨ ਨਹੀਂ ਜਿਹੜਾ ਜਿਹੜਾ ਵੀ ਭਗਤ ਜਿੱਥੇ ਜਿੱਥੇ ਵੀ ਉਤਪੰਨ ਹੋਵੇ ਤਿੰਨਾਂ ਦਾ ਪੂਜਨ ਕਰੋ ਤਿੰਨਾਂ ਦਾ ਸਨਮਾਨ ਕਰੋ
1: ਮਨ ਭਰਮ ਚੁਕਾਵੈ
0: ਮਨ ਨੂੰ ਭਰਮਣੇ ਵਾਲਾ ਹੋ ਕਰਕੇ ਭਰਮ ਦੇ ਨਾ ਰਹੋ ਭਰਮਾਂ ਵਿੱਚ ਨਾ ਪਾਓ ਵਾਹਿਗੁਰੂ ਜੀ ਦੀ ਬੰਦਗੀ ਕਰੋ ਸਾਰੇ ਭਗਤ ਜਿਹੜੇ ਭਰਮ ਨੇ ਉਹ ਚੁੱਕੇ ਜਾਣਗੇ ਇਸੇ ਪ੍ਰਕਾਰ ਭਗਤ ਜਨਾਂ ਦਾ ਸਨਮਾਨ ਕਰੋ ਉਹਨਾਂ ਨਾਲ ਮਿਲ ਕੇ ਜਪਣਾ ਕਰੋ ਸਤਨਾਮ
1: ਸ੍ਰੀ ਵਾਹਿਗੁਰੂ
0: ਮਨ ਦੇ ਸਾਰੇ ਜਿਹੜੇ ਭਰਮ ਨੇ ਜਾਤੀ ਵਰਣ ਦੇ ਉਹ ਚੱਕੇ ਜਾਣਗੇ ਮਿਟ ਜਾਣਗੇ
1: ਜਾਤ ਦੇਖ ਮਤ ਭਰਮ
0: ਭਾਈ ਕਿਸੇ ਨੂੰ ਬ੍ਰਾਹਮਣ ਉੱਚੀ ਜਾਤੀ ਵਾਲਾ ਕਹਿ ਕਰਕੇ ਕਿਸੇ ਨੂੰ ਨਜਾਤ ਸ਼ੂਦਰ ਛੋਟੀ ਜਾਤੀ ਵਾਲਾ ਕਹਿ ਕਰਕੇ ਜਾਤ ਦੇ ਭਰਮ ਭੁਲੇਖੇ ਵਿੱਚ ਪੈ ਕਰਕੇ ਨਾ ਭਰਮਣਾ ਕਰੋ
1: ਸੁਖ ਜਨਕ ਪਗੀ ਲਗ ਧਿਆਵੈ ਗੋ
0: ਭਾਈ ਦੇਖੋ ਜਿਹੜੇ ਸੁਖ ਸੁਖਦੇਵ ਮੁਨੀ ਜੀ ਹੋਏ ਨੇ ਇਹ ਰਾਜੇ ਜਨਕ ਦੇ ਪੈਰੀ ਲੱਗੇ ਸੀ ਹੁਣ ਇਸ ਪ੍ਰਕਾਰ ਰਾਜਾ ਜਨਕ ਜੀ ਤੇ ਖੱਤਰੀ ਨੇ ਪਰ ਇਹ ਰਿਖੀ ਉਹ ਕਰਕੇ ਖੱਤਰੀ ਰਾਜੇ ਦੇ ਚਰਨੀ ਲੱਗ ਕਰਕੇ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣ ਵਾਲੇ ਹੋਏ ਹਨ।
1: ਝੂਠ ਨਾ ਝੂਠ ਪਈ ਸਿਰ ਉਪਰ,
0: ਪਹਿਲਾਂ ਜਾ ਕੇ ਸ਼ੰਕਾ ਕੀਤਾ ਸੀ ਨਾ ਜੀ ਇਹ ਰਾਜਾ ਨੇ ਇਹ ਗ੍ਰਸਥੀ ਨੇ, ਤੇ ਇਸ ਵੇਲੇ ਰਾਜਾ ਜਨਕ ਜੀ ਨੇ ਕੌਤਕ ਵਰਤਾ ਦਿੱਤਾ। ਸਿਪਾਹੀਆਂ ਨੇ ਆ ਕਰਕੇ ਬਚਨ ਕੀਤਾ, ਰਾਜਨ ਸ਼ਹਿਰ ਨੂੰ ਅੱਗ ਲੱਗ ਗਈ ਕਹਿਣ ਲੱਗੇ ਜੀ ਸੜਨ ਦਿਓ ਜੀ, ਸ਼ਹਿਰ ਦੇ ਅੰਦਰ ਅੱਗ ਲੱਗ ਗਈ ਕਹਿੰਦੇ ਸੜਨ ਦਿਓ ਜੀ, ਸਿੰਘ ਦੁਆਰ ਦਰਸ਼ਨੀ ਦਰਵਾਜ਼ੇ ਤੱਕ ਅੱਗ ਆ ਗਈ ਕਹਿੰਦੇ ਸੜਨ ਦਿਓ। ਤੇ ਇਸ ਵੇਲੇ ਕਹਿਣ ਲੱਗੇ ਜੋ ਪਰਮੇਸ਼ਰ ਜੀ ਦੇ ਹੁਕਮ ਹੈ ਤੇ ਉਹ ਹੋਣ ਦਿਓ, ਜਾਰ ਹੈ ਖਸਮਤਾ ਰਾਖਾ ਕਵਨਾ, ਜੇ ਪਰਮੇਸ਼ਰ ਜੀ ਸਾੜਨਾ ਚਾਹੁੰਦੇ ਤੇ ਸੜ ਲੈਣ ਦਿਓ, ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤਾ ਸੀ। ਸਾਧ ਸੰਗਤ ਜੀ ਤੇ ਇਸ ਵੇਲੇ ਸੁਖਦੇਵ ਮੁਨੀ ਭੱਜਣ ਲੱਗਾ, ਰਾਜੇ ਜਨਕ ਨੇ ਪੁੱਛਿਆ ਕਿੱਥੇ ਚੱਲਿਆ, ਕਹਿੰਦਾ ਜੀ ਤੁਹਾਡੇ ਦਰਵਾਜ਼ੇ ਤੱਕ ਅੱਗ ਲੱਗ ਗਈ ਏ, ਉੱਥੇ ਮੇਰੀ ਇਸ ਪ੍ਰਕਾਰ ਤੂੰਬੀ ਤੂੰਬਾ ਹੁੰਦਾ ਨਾ ਪਾਣੀ ਪੀਣ ਵਾਲਾ, ਕਹਿਣ ਲੱਗਾ ਜੀ ਮੇਰਾ ਤੂੰਬਾ ਉੱਥੇ ਪਿਆ, ਮੇਰੇ ਪਊਏ ਉੱਥੇ ਪਏ ਨੇ, ਸੜ ਨਾ ਜਾਣ। ਰਾਜੇ ਨੇ ਉੱਥੇ ਹੀ ਰੋਕ ਲਿਆ, ਕਹਿੰਦੇ ਠਹਿਰ ਜਾ, ਤੂੰ ਕਹਿੰਦਾ ਸੀ ਰਾਜਾ ਮਾਇਆ ਧਾਰੀ ਹੈ, ਰਾਜਾ ਗ੍ਰਸਥੀ ਏ, ਮੇਰਾ ਸ਼ਹਿਰ ਸੜਦਾ, ਰਾਜ ਸੜਦਾ, ਮਹਿਲ ਸੜਦੇ ਨੇ, ਪਰਵਾਹ ਨਹੀਂ ਕੀਤੀ, ਤੇਰੇ ਪਊਏ ਤੇਰਾ ਤੂੰਬਾ ਨਾ ਸੜ ਜਾਵੇ, ਭੱਜ ਚੱਲਿਆ, ਦੱਸ ਹੁਣ ਮੋਹ ਤੈਨੂੰ ਹੈ ਕਿ ਮੈਨੂੰ ਆ, ਤਿਆਗੀ ਤੂੰ ਹੈ ਕਿ ਮੈਂ ਆ, ਮਾਇਆਧਾਰੀ ਮੈਂ ਆ ਜਾਂ ਤੂੰ ਹੈ। ਤੇ ਇਸ ਵੇਲੇ ਸਾਧ ਸੰਗਤ ਜੀ ਭਰਮ ਨਿਕਲ ਗਿਆ, ਫਿਰ ਚਰਨੀ ਲੱਗਣਾ ਚਾਹਿਆ ਤੇ ਰਾਜੇ ਨੇ ਆਖਿਆ ਹੁਣ ਚੰਗੀ ਤਰ੍ਹਾਂ ਪਰਖ ਕਰ ਹੀ ਲਈਏ। ਜਿਸ ਵੇਲੇ ਦੁਬਾਰਾ ਆਇਆ ਮਹਾਰਾਜ ਬਖਸ਼ ਲਓ, ਕਹਿਣ ਲੱਗੇ ਬਾਹਰ ਜਾ ਕੇ ਖੜਾ ਹੋ ਜਾ, ਬਾਹਰ ਖੜਾ ਹੋ ਗਿਆ। ਸਾਧੂਆਂ ਵਾਸਤੇ ਮਹਾਤਮਾ ਵਾਸਤੇ ਰਾਜੇ ਨੇ ਜੱਗ ਕੀਤਾ ਤੇ ਸਾਧ ਸੰਗਤ ਜੀ ਜਿੱਥੇ ਭੋਜਨ ਛੱਕ ਕੇ ਸਾਧੂ ਜਨ ਪਤਲਾ ਸੁੱਟਦੇ ਸਨ ਨਾ ਉੱਥੇ ਖੜਾ ਕਰ ਦਿੱਤਾ। ਤੇ ਇਸੇ ਪ੍ਰਕਾਰ ਸ੍ਰੀ ਗੁਰੂ ਭਗਤ ਮਾਲ ਸਟੀਕ ਵਿੱਚ ਆਉਂਦਾ 12 ਸਾਲ ਜੂਠੀਆਂ ਪਤਲਾਂ ਇਸ ਦੇ ਉੱਪਰ ਹੀ ਸੁੱਟੀ ਗਏ, ਸਿਰ ਤੱਕ ਪਤਲਾਂ ਵਿੱਚ ਦੱਬਿਆ ਗਿਆ, ਪਰ ਜਾਣਿਆ ਜੇ ਹੁਣ ਵੀ ਇੱਥੋਂ ਹਿੱਲ ਗਿਆ ਨਾ, ਜੇ ਹੁਣ ਰਾਜੇ ਦਾ ਹੁਕਮ ਮੋੜ ਦਿੱਤਾ ਨਾ ਫਿਰ ਉਪਦੇਸ਼ ਨਹੀਂ ਮਿਲਣਾ। ਪਤਲਾਂ ਦੇ ਵਿੱਚ ਦੱਬਿਆ ਗਿਆ, ਆਪਣੇ ਆਪ ਨੂੰ ਹਿਲਾਇਆ ਨਾ, ਫਿਰ ਰਾਜੇ ਨੇ ਬਾਹਰ ਕੱਢ ਕੇ ਇਸ਼ਨਾਨ ਕਰਵਾ ਕਰਕੇ ਉਪਦੇਸ਼ ਦਿੱਤਾ ਸੀ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜੂਠਨ ਜੂਠ ਪਈ ਸਿਰ ਉਪਰ, ਭਾਈ ਜੂਠਨ ਜਿਹੜੀਆਂ ਜੂਠੀਆਂ ਪਤਲਾਂ ਸਨ ਜੂਠ ਵਿੱਚ ਲੱਗੀ ਸੀ, ਜੂਠਨ ਰਸੋਈ ਦੀ ਸਾਰੀ ਜੂਠ ਸਿਰ ਦੇ ਉੱਪਰ 12 ਸਾਲ ਇਸ ਦੇ ਪੈਂਦੀ ਰਹੀ ਸੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਦੇਖ ਖਿਨ ਮਾਤਰ ਵੀ ਆਪਣਾ ਮਨ ਉਸਨੇ ਡੁਲਾਇਆ ਨਹੀਂ ਕਿ ਮੈਂ ਰਿਖੀ ਹਾਂ ਤੇ ਇਸ ਪ੍ਰਕਾਰ ਜੂਠੀਆਂ ਪਤਲਾਂ ਵਿੱਚ ਕਿਉਂ ਖਲੋਵਾਂ, ਖਿਨ ਮਨੁਆ ਤਿਲ ਨਾ ਡੁਲਾਵੈ ਗੁਰੂ। ਰਾਜੇ ਨੇ ਹੋਰ ਪਰਖ ਕਰ ਦਿੱਤੀ, ਸਰੋਂ ਦੇ ਤੇਲ ਦੀ ਥਾਲੀ ਭਰ ਕੇ ਹੱਥਾਂ ਵਿੱਚ ਫੜਾ ਦਿੱਤੀ, ਕਹਿਣ ਲੱਗੇ ਸਾਰੇ ਸ਼ਹਿਰ ਦਾ ਚੱਕਰ ਕੱਟ ਕੇ ਆ, ਪਰਿਕਰਮਾ ਕਰਕੇ ਆ, ਤੇਲ ਡੁੱਲਣਾ ਨਹੀਂ ਚਾਹੀਦਾ ਨਹੀਂ ਤੇ ਉਪਦੇਸ਼ ਨਹੀਂ ਮਿਲਣਾ। ਸਾਰੇ ਸ਼ਹਿਰ ਦੇ ਵਿੱਚ ਰਾਗ ਰੰਗ ਲਾ ਦਿੱਤੇ, ਕਿਧਰੇ ਨਿਰਤਕਾਰੀਆਂ ਹੋ ਰਹੀਆਂ ਨੇ, ਕਿਧਰੇ ਨੱਟ ਲਾ ਦਿੱਤੇ, ਬਾਜੀਆਂ ਪਾ ਰਹੀਆਂ ਨੇ, ਕਿਧਰੇ ਕੁਸ਼ਤੀਆਂ ਹੋ ਰਹੀਆਂ, ਕਿਧਰੇ ਕਬੱਡੀਆਂ ਹੋ ਰਹੀਆਂ, ਕਿਧਰੇ ਢੋਲ ਵੱਜ ਰਹੇ ਨੇ। ਤੇ ਸਾਧ ਸੰਗਤ ਜੀ ਇਸ ਨੇ ਖੱਬੇ ਸੱਜੇ ਕਿਧਰੇ ਨਹੀਂ ਵੇਖਿਆ, ਥਾਲੀ ਨੂੰ ਬਚਾ ਬਚਾ ਕਰਕੇ ਰਾਜੇ ਦੇ ਕੋਲ ਆਇਆ। ਰਾਜੇ ਨੇ ਆਖਿਆ ਆ ਗਏ ਹੈ ਜੀ, ਆ ਗਏ ਹੈ, ਤੇਲ ਡੁੱਲਿਆ ਤੇ ਨਹੀਂ ਜੀ, ਨਹੀਂ ਡੁੱਲਿਆ। ਕਹਿਣ ਲੱਗੇ ਸ਼ਹਿਰ ਵਿੱਚ ਇੰਨੇ ਰੰਗ ਰਾਗ ਸੀ, ਦੇਖੇ ਕਿਉਂ ਨਹੀਂ? ਕਹਿਣ ਲੱਗਾ ਜੀ ਜੇ ਧਿਆਨ ਉਹਨਾਂ ਵੱਲ ਚੱਲਿਆ ਜਾਂਦਾ ਤੇ ਤੇਲ ਡੁੱਲ ਜਾਣਾ ਸੀ। 12 ਸਾਲ ਪਹਿਲਾਂ ਹੀ ਝੂਠ ਚ ਖਲੋਤਾ ਰਿਹਾ, ਅੱਗੇ ਪਤਾ ਨਹੀਂ ਫਿਰ ਕਿਹੜਾ ਸਾਧਨ ਕਰਨਾ ਪੈਂਦਾ, ਫਿਰ ਬਖਸ਼ਿਆ ਜਾਣਾ ਸੀ। ਤੇਲ ਬਚਾਉਣ ਵਾਸਤੇ ਖੱਬੇ ਸੱਜੇ ਧਿਆਨ ਦਿੱਤਾ ਹੀ ਨਹੀਂ, ਧਿਆਨ ਸਾਰਾ ਤੇਲ ਚ ਰੱਖਿਆ। ਤੇ ਰਾਜੇ ਨੇ ਕਹਿਣਾ ਕੀਤਾ, ਹੇ ਸੁਖਦੇਵ ਮੁਨੀ, ਇਸੇ ਪ੍ਰਕਾਰ ਬੈਠਦੇ ਤੇ ਅਸੀਂ ਸੋਨੇ ਦੇ ਤਖਤ ਤੇ ਹਾਂ, ਕਰਦੇ ਤੇ ਰਾਜ ਆ, ਪਰ ਖੱਬੇ ਸੱਜੇ ਦੇਖਦੇ ਹੀ ਨਹੀਂ, ਜਿਵੇਂ ਤੇਰਾ ਸਾਰਾ ਧਿਆਨ ਤੇਰੇ ਤੇਲ ਤੇ ਸੀ, ਸਾਡਾ ਸਾਰਾ ਧਿਆਨ ਸਾਡੇ ਮਨ ਤੇ ਹੀ ਰਹਿੰਦਾ ਕਿ ਖੱਬੇ ਸੱਜੇ ਚੱਲਿਆ ਹੀ ਨਾ ਜਾਵੇ। ਤੇ ਇਸ ਵੇਲੇ ਸਾਧ ਸੰਗਤ ਜੀ ਉਪਦੇਸ਼ ਦੇਣਾ ਕੀਤਾ ਸੀ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਸ ਪ੍ਰਕਾਰ ਸੁਖਦੇਵ ਮੁਨੀ ਨੇ ਤਿਲ ਮਾਤਰ ਵੀ ਮਨ ਨੂੰ ਡੁਲਾਇਆ ਨਹੀਂ, ਤੇ ਰਾਜੇ ਜਨਕ ਨੇ ਆਖਿਆ ਭਾਈ ਮਾਇਆ ਦੇ ਅੰਦਰ ਰਹਿੰਦਿਆਂ ਹੋਇਆ ਮਾਇਆ ਤੋਂ ਪਰਾਮ ਰਹਿੰਦੇ ਹਾਂ, ਮਾਇਆ ਦੇ ਵੱਲ ਆਪਣੇ ਮਨ ਨੂੰ ਕਦੇ ਵੀ ਨਹੀਂ ਡੁਲਾਵਦੇ ਹਾਂ।
1: ਜਨਕ ਜਨਕ ਬੈਠੇ ਸਿੰਘਾਸਨ,
0: ਇਸ ਪ੍ਰਕਾਰ ਜਨਕ ਜੋ ਵੱਡਾ ਸਿੰਘਾਸਨ ਸੀ ਰਾਜਾ ਜਨਕ ਤੇ ਇਸ ਦੇ ਉੱਪਰ ਹੋ ਕਰਕੇ ਬੈਠਾ ਹੈ। ਸਾਧ ਸੰਗਤ ਜੀ ਜਿਹੜਾ ਵੀ ਇਸ ਆਸਣ ਤੇ ਬੈਠਦਾ ਸੀ ਉਸਦਾ ਨਾਮ ਜਨਕ ਹੋ ਜਾਂਦਾ ਸੀ, ਜਿਸ ਦੀ ਪੁੱਤਰੀ ਸੀਤਾ ਏ ਤੇ ਰਾਮ ਚੰਦਰ ਜੀ ਦੇ ਜੋ ਸਹੁਰਾ ਸਾਹਿਬ ਜੀ ਨੇ ਉਹ 54 ਜਨਕ ਸਨ, 53 ਜਨਕ ਪਹਿਲਾਂ ਹੋ ਗੁਜਰੇ ਸਨ। ਇਸ ਪ੍ਰਕਾਰ ਜਿਹੜਾ ਵੀ ਇਸ ਗੱਦੀ ਤੇ ਬੈਠਦਾ ਉਹ ਜਨਕ ਹੋ ਜਾਂਦਾ ਸੀ, ਜਨਕ ਦੇ ਤਖਤ ਦੇ ਉੱਪਰ ਬੈਠਾ ਜਨਕ ਹੋ ਕਰਕੇ ਰਾਜਾ ਬੈਠੇ ਸਿੰਘਾਸਨ, ਸਿੰਘਾਸਨ ਦੇ ਉੱਪਰ ਬੈਠੇ ਨੇ ਜਿਸ ਨੇ ਸੁਖਦੇਵ ਮੁਨੀ ਨੂੰ ਉਪਦੇਸ਼ ਦਿੱਤਾ ਹੈ। ਤੇ ਰਾਜਾ ਹੋਣ ਦਾ ਮਾਣ ਨਹੀਂ ਕੀਤਾ, 9 ਮੁਨੀਆਂ ਦੇ ਚਰਨਾਂ ਦੀ ਧੂੜ ਲੈ ਕਰਕੇ ਆਪਣੇ ਮਸਤਕ ਨੂੰ ਲਾਉਂਦੇ ਰਹੇ, ਐਸਾ ਜੀਵਨ ਹੋਇਆ। ਭਾਈ ਰਾਜੇ ਨੇ ਸੋਨੇ ਦੇ ਸਿੰਘਾਸਣ ਤੇ ਬੈਠ ਕਰਕੇ ਮਾਣ ਨਹੀਂ ਕੀਤਾ, ਹੇ ਜੋਗੀ ਹੇ ਸੰਨਿਆਸੀ ਤੁਸਾਂ ਨੇ ਕਾਹਦਾ ਮਾਣ ਕਰਨਾ, ਮਾਣ ਨਾ ਕਰੋ ਇਹ ਸੰਸਾਰ ਦੇ ਲੋਕੋ, ਮਾਣ ਨਾ ਕਰੋ ਥੋੜੇ ਜੇ ਧਨ ਤੇ, ਥੋੜੀ ਜਿਹੀ ਜ਼ਮੀਨ ਦੇ ਟੁਕੜੇ ਤੇ, ਛੋਟੇ ਜੇ ਪਲਾਟ ਤੇ, ਦੋ ਚਾਰ ਦੁਕਾਨਾਂ ਦਾ, ਘਰ ਕੋਠੀ ਦਾ ਮਾਣ ਨਾ ਕਰੋ। ਦੇਖੋ ਰਾਜੇ ਨੇ ਸੋਨੇ ਦਾ ਛਤਰ ਝੁਲਦਾ ਸੀ, ਸੋਨੇ ਦਾ ਸਿੰਘਾਸਨ, ਵੱਡਾ ਮਹਿਲ, ਤੇ ਰਾਜ ਭਾਗ ਨੂੰ ਪ੍ਰਾਪਤ ਕਰਕੇ ਵੀ ਮਾਣ ਨਹੀਂ ਕੀਤਾ। ਇਸ ਪ੍ਰਕਾਰ ਸੰਤ ਜਨਾਂ ਦੀ ਨੌ ਮੁਨੀਆਂ ਦੀ ਚਰਨ ਧੂੜ ਲੈ ਕਰਕੇ ਮਸਤਕ ਨੂੰ ਲਾਉਂਦੇ ਰਹੇ। ਦੁਨੀਆਂ ਤੇ ਕਿੱਡਾ ਵੀ ਮੁਰਾਤਬਾ ਕਿਉਂ ਨਾ ਵੱਡਾ ਮਿਲ ਜਾਵੇ, ਸੰਤ ਜਨਾਂ ਦੇ ਸਦਾ ਸੇਵਾਦਾਰ ਹੋ ਕਰਕੇ ਸਨਮਾਨ ਕਰਦੇ ਰਹੋ।
1: ਨਾਨਕ ਕਿਰਪਾ ਕਿਰਪਾ ਕਰ ਠਾਕੁਰ।
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਦੇ ਨੇ, ਹੇ ਜੋਗੀ ਹੇ ਸੰਨਿਆਸੀ, ਵਾਹਿਗੁਰੂ ਜੀ ਤੋਂ ਇਹ ਦਾਤਾ ਮੰਗਦੇ ਰਹੋ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਠਾਕੁਰ ਪਰਮੇਸ਼ਰ ਜੀ ਆਦਿ ਸਮੇਂ ਤੋਂ ਲੈ ਕਰਕੇ ਭਗਤ ਜਨਾਂ ਤੇ ਕਿਰਪਾ ਕਰਦੇ ਆਏ ਹੋ, ਮਹਾਰਾਜ ਕਿਰਪਾ ਕਰਨੇ ਵਾਲੇ ਹੋ ਕਰਕੇ ਸਾਡੇ ਤੇ ਵੀ ਕਿਰਪਾ ਕਰੋ।
1: ਦਾਸਨ ਦਾਸ ਕਰਾਵੈ ਗੋ।
0: ਸੋ ਕਿਹੜੀ ਕਿਰਪਾ ਮੰਗਣੀ ਹੈ ਮਹਾਰਾਜ? ਨਾਨਕ ਦਾਸ ਹੈ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਧੂਰੇ। ਜਿਹੜੇ ਆਪ ਜੀ ਦੇ ਦਾਸ ਸੰਤ ਜਨ ਨੇ ਨਾ, ਦਾਸ ਕਰਾਵੈ ਗੋ, ਮਹਾਰਾਜ ਮੈਨੂੰ ਉਹਨਾਂ ਆਪ ਜੀ ਦੇ ਦਾਸਾਂ ਦਾ, ਸੰਤ ਜਨਾਂ ਦਾ ਦਾਸ ਕਰਾ ਦੇਵੋ, ਦਾਸ ਬਣਾ ਦੇਵੋ, ਸੰਤਾਂ ਦਾ ਦਾਸ ਬਣਾ ਦੇਵੋ, ਸੰਤਾਂ ਦਾ ਚਰਨ ਸੇਵਕ ਬਣਾ ਦੇਵੋ, ਜਿਹੜੇ ਨਾਮ ਦੇ ਰਸੀਏ ਆਉਂਦੇ ਜਾਂਦੇ ਸਾਹਾਂ ਦੇ ਨਾਲ ਰੋਮ ਰੋਮ ਕਰਕੇ ਖਿਨ ਖਿਨ ਕਾਲ ਆਪ ਜੀ ਦਾ ਨਾਮ ਜਪਦੇ ਨੇ, ਉਹਨਾਂ ਸੰਤਾਂ ਦੇ ਦਾਸ ਹੋ ਕਰਕੇ ਅਸੀਂ ਵੀ ਨਾਮ ਜਪਣੇ ਵਾਲੇ ਹੋਈਏ, ਮਹਾਰਾਜ ਇਹ ਕਿਰਪਾਲਤਾ ਸਾਡੇ ਉੱਪਰ ਕਰ ਦੇਵੋ ਜੀ। ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਧ ਸੰਗਤ ਜੀ ਕਾਨੜਾ ਰਾਗ ਦੇ ਅੰਦਰ ਉਚਾਰ ਕਰਕੇ ਬਖਸ਼ਿਆ ਹੈ। ਪਾਵਨ ਗੁਰਉਪਦੇਸ਼ ਅਤੇ ਗੁਰ ਇਤਿਹਾਸ ਦੀ ਵਿਚਾਰ ਆਪ ਸੰਗਤਾਂ ਦੀ ਨਜ਼ਰ ਭੇਟ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਰਜੋਈਆਂ ਕਰੀਏ। ਸਾਹਿਬ ਜੀ ਜੋ ਬਚਨ ਆਪ ਜੀਆਂ ਨੇ ਸਾਡੇ ਤਾਂ ਹੀ ਕਥਨ ਅਤੇ ਸਰਵਣ ਕਰਵਾਏ ਨੇ, ਕਿਰਪਾ ਕਰਕੇ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਜੀਆਂ ਨੂੰ ਮਨ ਬਾਣੀ ਸਰੀਰ ਕਰਕੇ ਸਵਾਸ ਸਵਾਸ ਰੋਮ ਰੋਮ ਕਰਕੇ ਪ੍ਰਣਾਮ ਜੁਹਾਰ ਨਮਸਕਾਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਂ

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਣਾਂ ਵਿਖੇ ਸਿਨਮਰ ਬੇਨਤੀ ਕੀਤੀ ਜਾਂਦੀ ਹੈ ਕਿ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਜੋਤੀ ਜੋਤ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਦੇ ਦਿਨ ਮਿਤੀ 5/10/2026 ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਸਨਮਾਨ ਦੇ ਨਾਲ ਮਨਾਇਆ ਜਾ ਰਿਹਾ ਹੈ ਜੀਓ। ਇਸ ਸਮਾਗਮ ਦੇ ਅੰਦਰ ਤਖ਼ਤ ਸਾਹਿਬ ਜੀ ਦੇ ਸਨਮਾਨਯੋਗ 5 ਪਿਆਰੇ ਸਿੰਘ ਸਾਹਿਬਾਨ ਪੁੱਜ ਕਰਕੇ ਸਤਿਗੁਰੂ ਜੀ ਦੇ ਚਰਣਾਂ ਵਿਖੇ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ। ਸੋ ਸਾਧ ਸੰਗਤ ਜੀ, ਹੁਣ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਚੱਲ ਰਹੇ ਪ੍ਰਵਾਹਾਂ ਦੇ ਭੋਗ ਪੈਣਗੇ। ਉਪਰੰਤ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਹੋਣਗੇ। ਉਪਰੰਤ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸਾਹਿਬ ਜੀ ਦੇ ਸਤਿਗੁਰੂ ਜੀ ਦੀ ਸਾਖੀ ਸਰਵਣ ਕਰਾਉਣਗੇ। 11 ਵਜੇ ਤੱਕ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਕਥਾ ਕੀਰਤਨ ਦੇ ਪ੍ਰਭਾਵ ਚੱਲਣਗੇ। 11:30 ਵਜੇ ਭੋਗ ਨੂੰ ਪ੍ਰਸ਼ਾਦ ਲੱਗੇਗਾ, ਦੀਵਾਨ ਦੀ ਸਮਾਪਤੀ ਹੋਵੇਗੀ। ਸਮੂਹ ਸੰਗਤਾਂ ਨੇ ਗੁਰਦਰਬਾਰ ਦੇ ਅੰਦਰ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਗੁਰੂ ਗਰੀਵਾਂ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

जगमग ज्योति राज श्री अब्दुल गफ्फार सचखंड के दरबार।

ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨਾ ਸਥਾਨ ਸਚਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪੀ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਪ੍ਰਮੁੱਖਾ ਪਿਆਰਿਆਂ ਵੱਲੋਂ ਸ਼ਬਦ ਮਾਇਆ ਹਜ਼ਰੋ ਜੀ ਸੱਚੇ ਪਾਤਸ਼ਾਹ ਨਾਮ ਨਾਨਸ ਕੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਜੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਕਾਰਨ ਦੀ ਸਾਖੀ ਸਰਵਣ ਕਰਾਉਂਦਿਆਂ ਹੋਇਆ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਵੱਲੋਂ ਸਾਖੀ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਕਿਰਪਾ ਕਰੋ ਸਤਿਗੁਰੂ ਜੀਓ, ਮਹਾਂ ਪੁਰਖਾਂ ਨੂੰ ਦੇਹ ਅਰੋਗਤਾ, ਦੀਰਘ ਆਯੂ, ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਨ ਦਾ ਬਲ ਉਦਮ ਬਖਸ਼ਣਾ ਜੀ। ਸਰਦਾਰ ਅਵਤਾਰ ਸਿੰਘ ਜੀ ਪਹਿਰੇਦਾਰ, ਸਰਦਾਰ ਸੁਰਜੀਤ ਸਿੰਘ ਜੀ ਤਬੇਲੇ ਵਾਲੇ, ਸਰਦਾਰ ਕੇਹਰ ਸਿੰਘ ਜੀ ਔਰ ਬੇਅੰਤ ਸੰਗਤਾਂ ਵੱਲੋਂ ਸਾਖੀ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਚਾਵਲਾ ਪਰਿਵਾਰ ਔਰ ਸੁਰਜੀਤ ਸਿੰਘ ਜੀ ਇਹਨਾਂ ਵੱਲੋਂ ਬੇਅੰਤ ਮਾਇਆ ਸਾਖੀ ਭੇਟ ਹਾਜ਼ਰ ਹੋਈ ਹੈ। ਆਪ ਸਤਿਗੁਰੂ ਜੀ ਜਾਣੀ ਜਾਣ ਹੋ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪਾਸੋਂ ਸਾਖੀ ਭੇਟ ਮਾਇਆ ਹਾਜ਼ਰ ਹੋਈ ਹੈ, ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਦੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਹਰ ਮੈਦਾਨ ਫਤਿਹ ਕਰਨਾ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਪਰਸਾ ਉਤਾਰ ਖਾਸੇ ਦਸਕਤ ਕਾ ਪਾਤਸ਼ਾਹੀ ਦਸਵੀ ਅਕਾਲ ਪੁਰਖ ਕੀ ਰਚਿਆ ਹਮਨੈ ਸਰਬ ਲੋਹ ਦੀ ਰਚਿਆ ਹਮਨੈ ਸਰਬ ਕਾਲ ਜੀ ਦੀ ਰਚਿਆ ਹਮਨੈ ਸਰਬ ਲੋਹ ਜੀ ਦੀ ਸਦਾ ਰਚਿਆ ਹਮਨੈ ਆਗੈ ਲਿਖਾਰੀ ਕੇ ਦਸਕਤ ਤੋ ਪ੍ਰਸਾਦ ਚੌਪਈ ਪ੍ਰਣਵੋ ਆਦਿ ਕੰਕਾਰਾ ਜਲ ਥਲ ਮਹੀ ਅਲ ਕੀਓ ਪਸਾਰਾ ਆਦਿ ਪ੍ਰਗ ਅਵਨਾਸੀ ਲੋਕ ਚਤਰ ਦਾ ਜੋਤ ਪ੍ਰਕਾਸ਼ੀ ਹਸਤ ਕੀਟ ਕੇ ਬੀਚ ਸਮਾਨਾ ਰਾਉ ਰੰਗ ਜੈ ਇਕ ਸਰ ਜਾਨਾ ਅਦਵੈ ਅਲਖ ਪੁਰਗ ਅਵਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਭੇਖਾ ਰਾਗ ਰੰਗ ਜਹ ਰੂਪ ਨਾ ਰੇਖਾ ਬਰਨ ਚਰਨ ਸਭ ਹੂ ਤੇ ਨਿਆਰਾ ਆਦਿ ਪੁਰਗ ਅਦਵੈ ਅਭਿਕਾਰਾ ਬਰਨ ਚਿੰਨ ਜੈ ਜਾਤ ਨ ਪਾਤਾ ਸਤਰ ਮਿੱਤਰ ਜੈ ਤਾਤ ਨ ਮਾਤਾ ਸਭ ਤੇ ਦੂਰ ਸਬੰਤੇ ਨੇਰਾ ਜਲ ਥਲ ਮਹੀ ਅਲ ਜਾਹੇ ਬਸੇਰਾ ਅਨਹਦ ਰੂਪ ਅਨਹਦ ਬਾਨੀ ਚਰਨ ਸ਼ਰਨ ਜੈ ਬਸਤ ਭਵਾਨੀ ਬ੍ਰਹਮਾ ਬਿਸ਼ਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪਿੰਦਰ ਬਨਾ

ਸਭ ਪ੍ਰਸਾਨ ਰਾਜ ਛੰਦ ਅਗੰਜ ਆਦ ਦੇਵ ਹੈ ਭੰਜ ਭੰਜ ਜਾਨੀਐ ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਬ੍ਰਿਧ ਦਾ ਸਦੀਵ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛੇ ਤੇਜ ਮਾਨੀਐ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪੱਤਰ ਜਾਨੀਐ ਨਾ ਰਾਗ ਰੰਗ ਰੂਪ ਹੈ ਨਾ ਰੋਗ ਰਾਗ ਰੇਕ ਹੈ ਅਧੋਗ ਅਧਾਗ ਤਕ ਹੈ ਅਭੂਤ ਅਭਰਮ ਅਭੇਕ ਹੈ ਨਾ ਤਾਤਮਾ ਤਤਾ ਜਾਤ ਹੈ ਨਾ ਪਾਚਿਆ ਨ ਬਰਨ ਹੈ ਅਦੇਗ ਅਸੇਗ ਅਭੇਕ ਹੈ ਸਦੀਵ ਵਿਸ਼ਵ ਭਰਨ ਹੈ ਵਿਸ਼ਵੰਬਰ ਵਿਸ਼ਨਾਥ ਹੈ ਅਭਿਸ਼ੇਕ ਵਿਸ਼ਵ ਭਰਨ ਹੈ ਜਮੀ ਜਮਾਨ ਕੇ ਵਿਖੈ ਸਦੀਵ ਕਰਮ ਭਰਮ ਹੈ ਅਦਵੈ ਕਹਿ ਅਭੇਕ ਹੈ ਅਲੇਖ ਨਾ ਜਾਣੀਐ ਸਦੀਵ ਸਰਵ ਠੌਰ ਮੈਂ ਅਭਿਸ਼ੇਕ ਅਨ ਮਾਨੀਐ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵਈ ਪੁਰਾਨ ਅਕੁਰਾਨ ਨੇਤ ਨੇਤ ਕੈ ਬਤਾਵਈ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ ਅਗੰਜ ਆ ਦੇਵ ਹੈ ਕਹੁ ਸੁਖੈ ਸਪਾਈਐ ਜਿਮੀ ਜਮਨ ਕੈ ਵਿਖੇ ਸਮਸਤ ਏਕ ਜੋਤ ਹੈ ਨਾ ਘਾੜ ਨਾ ਵਾੜ ਨਾ ਘਾੜ ਬਾੜ ਹੋਤ ਹੈ ਨਾ ਹਾਨ ਹੈ ਨਾ ਬਾਨ ਸਮਾਨ ਰੂਪ ਜਾਨੀਐ ਮਕੀਨ ਔ ਮਕਾਨ ਪ੍ਰਮਾਨ ਤੇਜ ਮਾਨੀਐ ਨਾ ਦੇਹ ਹੈ ਨਾ ਗੇਹ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਮੰਤਰ ਹੈ ਨਾ ਮਿੱਤਰ ਨਾ ਰਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਜਾਤ ਹੈ ਨਾ ਦੋਗ ਹੈ ਨਾ ਦਾਗ ਹੈ ਨਾ ਦਵੈਗ ਨਾ ਦੇਹ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰਾਹ ਹੈ ਨਾ ਰੰਗ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਗ ਹੈ ਨਾ ਸੰਗ ਹੈ ਨਾ ਜੱਜ ਹੈ ਨਾ ਗੰਧਰਵ ਹੈ ਨਾ ਨਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸ਼ਾਹ ਹੈ ਨਾ ਸ਼ਾਹ ਕੋ ਕੁਮਾਰ ਹੈ ਨਾ ਨੇਹ ਹੈ ਨਾ ਗੇ ਹੈ ਨਾ ਦੇਵ ਕੋ ਬਨਾਓ ਹੈ ਨਾ ਛਲ ਹੈ ਨਾ ਛਿੱਤਰ ਹੈ ਨਾ ਛਲ ਕੋ ਮਿਲਾਓ ਹੈ ਨਾ ਜੰਤਰ ਹੈ ਨਾ ਮੰਤਰ ਨਾ ਤੰਤਰ ਕੋ ਸਰੂਪ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੇਗ ਹੈ ਨਾ ਰੂਪ ਹੈ ਨਾ ਜੰਤਰ ਹੈ ਨਾ ਮੰਤਰ ਨਾ ਤੰਤਰ ਕੋ ਬਨਾਓ ਹੈ ਨਾ ਛਲ ਹੈ ਨਾ ਛਿੱਤਰ ਨਾ ਛਾਇਆ ਕੋ ਮਿਲਾਓ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੂਪ ਹੈ ਨਾ ਰੇਕ ਹੈ ਨਾ ਕਰਮ ਹੈ ਨਾ ਧਰਮ ਹੈ ਅਜਨਮ ਹੈ ਅਭੇਕ ਹੈ ਨਾ ਤਾਤ ਹੈ ਨਾ ਮਾਤ ਹੈ ਅਕਾਲ ਖੰਡ ਰੂਪ ਹੈ ਅਛੇਦ ਹੈ ਅਭੇਦ ਹੈ ਨਾ ਰੰਗ ਹੈ ਨਾ ਭੂਪ ਹੈ ਪਰੇ ਹੈ ਪਵਿੱਤਰ ਹੈ ਪੁਨੀਤ ਹੈ ਪੁਰਾਨ ਹੈ ਅਗੰਜ ਹੈ ਭੰਜ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਅਖਿਆਲ ਹੈ ਅਖੰਡ ਹੈ ਨਾ ਰੋਗ ਹੈ ਨਾ ਸੋਗ ਹੈ ਨਾ ਭੇਦ ਹੈ ਨਾ ਭੰਡ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਤ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪ੍ਰਮਾਤ ਹੈ ਨਾ ਸੀਤ ਹੈ ਨਾ ਸੋਜ ਹੈ ਨਾ ਘਰਾਮ ਹੈ ਨਾ ਘਾਮ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਕ੍ਰੋਧ ਹੈ ਨਾ ਕਾਮ ਹੈ ਨਾ ਦੇਵ ਹੈ ਨਾ ਦੈਤ ਹੈ ਨਾ ਨਰ ਕੋ ਸਰੂਪ ਹੈ ਨਾ ਛਲ ਹੈ ਨਾ ਛਿੱਤਰ ਹੈ ਨਾ ਛਿੱਤਰ ਕੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦਵੈਕ ਹੈ ਨਾ ਫੇਕ ਹੈ ਨਾ ਦੁਈ ਹੈ ਨਾ ਦਰੋਹ ਹੈ ਨਾ ਕਾਲ ਹੈ ਨਾ ਬਾਲ ਹੈ ਸਦੀਵ ਦਿਆਲ ਰੂਪ ਹੈ ਅਗੰਜ ਹੈ ਭੰਜ ਹੈ ਭੂਤ ਅਭਰਮ ਹੈ ਭੂਤ ਅਭਰਮ ਹੈ ਅਗੰਜ ਹੈ ਭੰਜ ਹੈ ਭਰਮ ਹੈ ਭੂਤ ਹੈ ਛੇਦ ਛੇਦ ਹੈ ਸਦਾ ਗੰਜ ਗੰਜ ਗੰਜ ਹੈ ਅਭੂਤ ਅਭੇਕ ਹੈ ਬਲੀਆ ਰੂਪ ਰਾਗ ਰੰਗ ਹੈ ਨਾ ਦਵੇਕ ਨਾ ਅਭੇਕ ਹੈ ਨਾ ਕਾਮ ਕ੍ਰੋਧ ਕਰਮ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਛਤਰ ਚੈਨ ਵਰਨ ਹੈ ਬੇਅੰਤ ਹੈ ਅਨੰਤ ਹੈ ਅਨੰਤ ਜ ਜਾਨੀ ਹੈ ਅਭੂਮ ਅਭਿਜ ਹੈ ਸਦਾ ਅਛੇ ਤੇਜ ਮਾਨੀਐ ਨਾ ਆਦ ਹੈ ਨਾ ਵਿਆਦ ਆਗਾਦ ਰੂਪ ਲੇਖੀਐ ਅਧੋਗ ਹੈ ਅਦਾਗ ਅਛੇ ਪ੍ਰਤਾਪ ਏਖੀਐ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਜੰਤਰ ਹੈ ਨਾ ਤੰਤਰ ਨਾ ਮੰਤਰ ਕੋ ਰਲਾਓ ਹੈ ਨਾ ਛਲ ਹੈ ਨਾ ਛਿਦਰ ਨਾ ਛਿਦਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਜ ਸੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਮੋਹ ਕਾਰ ਹੈ ਨਾ ਆਦ ਹੈ ਨਾ ਗਾਦ ਹੈ ਨਾ ਵਿਆਦ ਕੋ ਵਿਚਾਰ ਹੈ ਨਾ ਰੰਗ ਰਾਗ ਰੂਪ ਹੈ ਨਾ ਰੂਪ ਰੇ ਕਰਾਰ ਹੈ ਨਾ ਹਾਓ ਹੈ ਨਾ ਭਾਓ ਹੈ ਨਾ ਦਾਓ ਕੋ ਪ੍ਰਕਾਰ ਹੈ ਗਜਾਧਪੀ ਨਰਾਧਪੀ ਕਰਨ ਸੇਵ ਹੈ ਸਦਾ ਸਿਤਸਪਤੀ ਤਪਸਪਤੀ ਬਨਸਪਤੀ ਜਪਸ ਸਦਾ ਅਗਸਤ ਆਦ ਜੇ ਬੜੇ ਤਪਸਪਤੀ ਵਿਸੇਖੀਐ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਐ ਅਗਾਧ ਆਦੇਵ ਖੀਐ ਨਾਦ ਪਾਤ ਮਾਨੀਐ ਨਾ ਜਾਤ ਪਾਤ ਮੰਤਰ ਸਤਰ ਸਤਰ ਸਨੇ ਜਾਨੀਐ ਸਦੀਵ ਸਰਵ ਲੋਕ ਕੇ ਕਿਰਪਾਲ ਖਿਆਲ ਮੈਂ ਰਹੈ ਤੁਰੰਤ ਦਰੋਹ ਦੇਖ ਕੇ ਅਨੰਤ ਭਾਂਤ ਸੋ ਦਹੈ ਤਾ ਪ੍ਰਸਾਦ ਰੂਆ ਮਲ ਛੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਵਿਹੀਨ ਆਦ ਨਾਦ ਅਗਾਧ ਪ੍ਰਗ ਸੋ ਧਰਮ ਕਰਮ ਪ੍ਰਵੀਨ ਜੰਤਰ ਮੰਤਰ ਨਾ ਤੰਤਰ ਜਾ ਕੋ ਆਦ ਪ੍ਰਗ ਅਪਾਰ ਹਸ ਖੇਡ ਵਿਖੈ ਵਿਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਵ ਠੌਰ ਵਿਖੈ ਰਮਿਓ ਜੈ ਚੱਕਰ ਚੈਨ ਨਾ ਚਿੱਤਰ ਆਦ ਦੇਵ ਦਾਰ ਮੁਰਦ ਅਗਾਰ ਨਾਦ ਅਨੰਤ ਆਦ ਅੰਤ ਨਾ ਜਾਣੀਏ ਸੋ ਵਿਖਾ ਦੇਵ ਦੁਰੰਤ
ਦੇਵ ਹਿਉ ਨਾ ਜਾਣੇ ਜੈ ਮਰਮ ਭੇਦ ਕਤੇਵ ਸਨ ਕਉ ਸਨ ਕੇਸ਼ ਨੰਦਨ ਪਾਵਈ ਨਾ ਹਸੇ ਜਚ ਕਿੰਨਰ ਮੱਛ ਮਾਨਸ ਮੁਰਗ ਉਰਗ ਪਾਰ ਨੇਤ ਨੇਤ ਪੁਕਾਰਹੀ ਸੀ ਸੌ ਕਰੋ ਮੁਖ ਚਾਰ ਸਰਬ ਸਪਤ ਪਤਾਰ ਕੇ ਤਰ ਜਾਨੀ ਜੈ ਜਯੋ ਜਾਪ ਸਰਬ ਸਪਤ ਪਤਾਰ ਕੇ ਤਰ ਜਾਪ ਹੀ ਜੈ ਜਾਪ ਆਦੇ ਅਗਾਦੇ ਜਨਾਦ ਮੁਰਦ ਤਾਪ ਜੰਤਰ ਮੰਤਰ ਨਾ ਵਈ ਕਰ ਤੰਤਰ ਮੰਤਰ ਨਾ ਕੀਨ ਸਰਵ ਠੌਰ ਰਹਿਓ ਬਿਰਾਜ ਰਾਜ ਰਾਜ ਪ੍ਰਵੀਨ ਜਜ ਗੰਧਰ ਦੇਵ ਦਾਨਾ ਨਾ ਭ੍ਰਮ ਛਤਰੀ ਮਾਹੇ ਵੈਸਰੰਗੇ ਬਿਖੇ ਬਿਰਾਜੇ ਸੂਦ ਰਵੀ ਵਾ ਨਾਹੇ ਗੂੜ ਗੌਣ ਨਾ ਭੀਲ ਭੀ ਕਰ ਭ੍ਰਮ ਸੇਖ ਸਰੂਪ ਰਾਜ ਦਿਵਸ ਨਾ ਮੱਧ ਉਰਦ ਨਾ ਭੂਮ ਆਕਾਸ ਅਨੂਪ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਵਿਹੀਨ ਤੀਰ ਜਾਤ ਨਾ ਦੇਵ ਪੂਜਾ ਗੋਰ ਕੇ ਨਾ ਅਧੀਨ ਸਰਬ ਸਬਦ ਪਤਾਰ ਕੇ ਤਰ ਜਾਨੀ ਹੈ ਜੈ ਜੋਤ ਸੇਸ ਨਾਮ ਸਹਸਪਨ ਨੇਦ ਪੂਰਨ ਹੋਤ ਸੋ ਸੋਧ ਹਟੈ ਸਭੈ ਸੁਰ ਵਿਰੋਧ ਦਾਨੋ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਾਂ ਕਵਿ ਗੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੋ ਮਿਲ ਨਾਮ ਨਾਮ ਦੁਰੰਤ ਬੇਦ ਭੇਦ ਨਾ ਪਾਇਓ ਲਖਿਓ ਨਾ ਸੇਵ ਕਤੇਬ ਦੇਵ ਦਾਨੋ ਮੂੜ ਮਾਨੋ ਜਛ ਨ ਜਾਣੈ ਜੇਬ ਭੂਤ ਭਭ ਭਵਾਨ ਭੂਪਤ ਆਦ ਨਾਦ ਅਨਾਦ ਅਗਨ ਪਾਏ ਜਲੇ ਥਲ ਮੈਂ ਸਰਵ ਠੌਰ ਨਿਵਾਸ ਦੇ ਗੇ ਨਾ ਨੇ ਸਨੇ ਅਭੇ ਨਾਦ ਅਜੀਤ ਸਰਵ ਗੰਜਨ ਸਰਵ ਭੰਜਨ ਸਰਵ ਤੇ ਅਨਭੀਤ ਸਰਵ ਕਰਤਾ ਸਰਵ ਹਰਤਾ ਸਰਵ ਦਿਆਲ ਅਨਭੇਕ ਚਕਰ ਚੇਨਾ ਬਰੰਜਾ ਕੋ ਜਾਤ ਪਾਤ ਨਾ ਭੇਖ ਰੂਪ ਰੇਖ ਨਾ ਰੰਗ ਜਾਗੋ ਰਾਗ ਰੂਪ ਨਾ ਰੰਗ ਸਰਵ ਲਾਇਕ ਸਰਵ ਗਾਇਕ ਸਰਵ ਤੇ ਅਨਭੰਗ ਸਰਵ ਦਾਤਾ ਸਰਵ ਗਿਆਤਾ ਸਰਵ ਕੋ ਬ੍ਰਤ ਪਾਲ ਦੀਨ ਬੰਦੇ ਆਦਿ ਸਵਾਮੀ ਆਦੇ ਅਪਾਲ ਦੀਨ ਬੰਦ ਪ੍ਰਵੀਨ ਸ੍ਰੀਪਦ ਸਰਵ ਕੋ ਕਰਤਾਰ ਬਰਨ ਚੇਨਾ ਚਕਰ ਜਾਗੋ ਚਕਰ ਚੇਨਾ ਕਾਰ ਜਾਤ ਪਾਤ ਨਾ ਗੋਤਰ ਗਾਤਾ ਰੂਪ ਰੇਖ ਨਾ ਭਰਨ ਸਰਵ ਦਾਤਾ ਸਰਵ ਗਿਆਤਾ ਸਰਵ ਭੋਗੋ ਭਰਨ ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਮ ਪ੍ਰਮਾਥ ਦੁਸ਼ਟ ਹਰਤਾ ਸ੍ਰੇਸ਼ਟ ਕਰਤਾ ਜਗਤ ਮੈਂ ਜੈ ਗਾਥ ਭੂਤ ਭਵ ਭਵਿਕ ਭਵਾਨ ਪ੍ਰਮਾਨ ਦੇਵ ਅਗੰਜ ਆਦੰਤ ਨਾ ਸ੍ਰੀਪਤ ਪਰਮ ਪੁਰਗ ਅਭੰਜ ਧਰਮ ਕੇ ਅਨ ਕਰਮ ਜੈ ਦੇ ਕੀਨ ਤੌਨ ਪਸਾਰ ਦੇਵ ਅਦੇਵ ਗੰਧਰਵ ਕਿੰਨਰ ਮੱਛ ਕਛ ਅਪਾਰ ਭੂਮ ਕਾ ਜਲੇ ਥਲੇ ਮੈਂ ਮਾਨੀਏ ਜੈ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰੇਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰੇਸ਼ਟ ਕਰਨਾ ਦਿਆਲ ਨਾਲ ਗੋਬਿੰਦ ਮਿੱਤਰ ਪਾਲਕ ਸਤਰੁਖ ਹਾਲਕ ਦੀਨ ਦਿਆਲ ਮੁਕੰਦ ਅਗਹੋ ਡੰਡਨ ਦੁਸ਼ਟ ਖੰਡਨ ਕਾਲ ਹੁਕੇ ਕਾਲ ਦੁਸ਼ਟ ਹਰਨ ਪੁਸ਼ਟ ਕਰਨ ਸਰਬ ਕੇ ਪ੍ਰਦ ਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜਭਾਮ ਸਰਬ ਭੁਗਤਾ ਸਰਬ ਯੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮ੍ਰਿਤਨ ਸਰਬ ਸ਼ਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸ ਭਰਤਾ ਆਦਿ ਵਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦੇਵ ਅਖੰਡ ਭੂਮਿਕਾ ਜਲੇ ਥਲੇ ਮੈਂ ਜਬ ਜਾਵ ਅਮੰਡ ਸ੍ਰੇਸ਼ਟ ਚਾਰ ਵਿਚਾਰ ਜੇਤੇ ਜਾਣੀਏ ਸਭ ਵਿਚਾਰ ਆਦੇਵ ਪਾਰ ਸ੍ਰੀ ਭਾ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸ੍ਰਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਬੇਰ ਭੇਵ ਨਾ ਭਾਵਈ ਸਿਰ ਉਦਰ ਮੁਖ ਚਾਰ ਕੋਟ ਇੰਦਰ ਉਪਿੰਦਰ ਵਿਆਸ ਸਨਤ ਸਨਤ ਕੁਮਾਰ ਗਾਏ ਗਾਏ ਥਕੇ ਸਭੈ ਗੁਣ ਚਕਰਤ ਫੇ ਮੁਖ ਚਾਰ ਆਦ ਅੰਤ ਨਾ ਮਾਜਾ ਕੋ ਭੂਤ ਭਵਾਨ ਸਤ ਦੁਆਪਰ ਤ੍ਰਿਤਿਆ ਕਲਯੁਗ ਛਤਰ ਕਾਲ ਪ੍ਰਧਾਨ ਧਿਆਇ ਧਿਆਇ ਥਕੇ ਮਹਾਮੁਨ ਗਾਏ ਗੰਧਰਵ ਅਪਾਰ ਹਾਰ ਹਾਰ ਥਕੇ ਸਭੈ ਨਹੀਂ ਪਾਈਐ ਤੈ ਪਾਰ ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਅਨੰਤ ਧਿਆਇ ਧਿਆਇ ਥਕੇ ਸਭੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਰਵ ਨਾਚ ਪੱਛਰ

ਕੀ ਫਤਿਹ। ਸਾਹਿਬੇ ਜ਼ਮੀਨੋ ਜਮਾਂ, ਸਾਹਿਬੇ ਮਕੀਨੋ ਮਕਾਂ, ਸਾਹਿਬੇ ਜਿਸਮੋ ਜਾਂ, ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਵਾਲੀਏ ਦੋ ਜਹਾਂ, ਮੁਜਸਮੇ ਆਬੇ ਹਯਾਤ, ਸਮੁੱਚੀ ਦੁਨਿਆਈ ਦੇ ਸਾਂਝੇ ਰਹਿਬਰ, ਧੰਨ ਧੰਨ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਸਾਧ ਸੰਗਤ ਜੀ, ਆਪਾਂ ਸਾਰੇ ਵਡਭਾਗੇ ਹਾਂ ਜੋ ਪਾਵਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਵਿਖੇ ਹਾਜ਼ਰੀਆਂ ਭਰ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਾਡੇ ਸਾਰਿਆਂ 'ਤੇ ਸਤਿਗੁਰਾਂ ਦੀ ਬੇਅੰਤ ਬਖਸ਼ਿਸ਼ ਹੋਈ ਹੈ ਜੋ ਸਾਮਾਂ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਾਡੇ ਸਾਰਿਆਂ ਦੇ ਤਾਈਂ ਸਤਿਗੁਰਾਂ ਨੇ ਸਤਸੰਗ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਗਰੀਬ ਨਿਵਾਜ ਸਤਿਗੁਰਾਂ ਦੀਆਂ ਬਖਸ਼ਿਸ਼ ਕੀਤੀਆਂ ਇਹਨਾਂ ਅਮੋਲਕ ਘੜੀਆਂ ਨੂੰ ਪਾਵਨ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਸਫਲਿਆਂ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਅਦਬ ਦੇ ਨਾਲ ਜਪਣਾ ਕਰੋ।

0: आदर योग साध संगत कवि राज कवि भाई संतोख सिंह साहब जी चूड़ामणि पावन श्री नानक प्रकाश ग्रंथ दे विच गरीब नवाज सोहणियां दे सुल्तान जाहर पीर जगत गुर बाबा आप नारायण कला तार जग मह परवरियो निरंकार आकार ज्योत जग मंडल करियो धन गुरु नानक देव साहब सचे पातशाह जी दे बाल कौतकां नूं वर्णन करदे आ। भाई साहब जी लिखदे आ जी सतगुरु गुरु नानक साहब सचे पातशाह जी दा जिहड़ा ना मस्तक आजत दिपत दुत हजूर जी का जिहड़ा मस्तक मस्त कमल है ना जी मथा आ आजुत कहिंदे चौड़े नूं चढ़ाई दे विच जो ज़्यादा होवे उहनूं आजुत कहा जाता है चौड़े आकार का कहिंदे हजूर का जिहड़ा मथा ते दिपत दुत बहुत प्रकाशमान है हजूर दे मस्तक दे उपर अलाही तेज पखदा है हजूर दा मस्तक प्रकाश वाला है
1: मोहित नर बाल
0: ते कवि जी कहंदे आ वी चित मोहित नर बाल हजूर दा जिहड़ा ऐसा सुंदर स्वरूप है प्रकाशमान ओ सारे जितने उथों दे ननकाणा साहिब दे इस्त्रियां ते पुरख है ना ते ਸਾਰਿਆਂ ਦੇ ਕਹਿੰਦੇ ਚਿੱਤ ਨੂੰ ਮੋਹ ਲੈਂਦਾ ਮਨ ਨੂੰ ਮੋਹ ਲੈਣ ਵਾਲਾ ਹੈ
1: ਕਮਲ ਦਲਨ ਸੇ ਦ੍ਰਿਗ ਲਲਿਤਾ
0: ਕਵੀ ਰਾਜ ਜੀ ਲਿਖਦੇ ਆ ਹਜੂਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਾਲ ਸਰੂਪ ਹੈ ਬਾਲ ਸਰੂਪ ਦੇ ਵਿੱਚ ਹਜੂਰ ਦੇ ਜਿਹੜੇ ਨੇਤਰ ਹੈ ਨਾ ਜੀ ਜਿੱਦਾਂ ਕਮਲ ਫੁੱਲ ਦੀਆਂ ਪੰਖੜੀਆਂ ਹੁੰਦੀਆਂ ਨਾ ਬਹੁਤ ਜ਼ਿਆਦਾ ਨਰਮ ਬਹੁਤ ਜ਼ਿਆਦਾ ਸੁੰਦਰ ਇਸ ਤਰ੍ਹਾਂ ਹਜੂਰ ਦੇ ਨੇਤਰ ਕਮਲ ਫੁੱਲ ਦੀਆਂ ਪੰਖੜੀਆਂ ਵਰਗੇ ਹਨ
1: ਲਾਜ ਵਿਸਾਲ
0: ਤੇ ਕਵੀ ਰਾਜ ਇੰਜ ਲਿਖਦੇ ਆ ਜੀ ਹਜੂਰ ਦੇ ਜਿਹੜੇ ਉਹ ਨੇਤਰ ਹੈ ਨਾ ਜੀ ਨੇਤਰ ਕੌਲ ਹੈ ਕੈਸੇ ਹੈ ਕਹਿੰਦੇ ਇੰਜ ਮੰਨ ਲਓ ਵੀ ਕਹਿੰਦੇ ਆਲੇ ਨਾਮ ਆਉਂਦਾ ਘਰ ਦਾ ਤੇ ਲਾਜ ਨਾਮ ਆਉਂਦਾ ਸ਼ਰਮ ਦਾ ਕਹਿੰਦੇ ਸ਼ਰਮ ਦਾ ਘਰ ਹਨ ਅਦਰਨ ਨਾਮ ਹੁੰਦਾ ਬੁੱਲਾਂ ਦਾ ਬੁੱਲਾਂ ਨੂੰ ਅਦਰ ਕਹਿੰਦੇ ਆ ਤੇ ਦਸਨ ਕਹਿੰਦੇ ਆ ਦੰਦਾਂ ਨੂੰ ਬੁੱਲਾਂ ਦੇ ਵਿਚਕਾਰ ਹਜੂਰ ਦੇ ਦੰਦ ਇਸ ਤਰ੍ਹਾਂ ਚਮਕਦੇ ਹਨ ਜਿੱਦਾਂ ਕਵੀ ਜੀ ਕਹਿੰਦੇ ਨਾ ਜੀ ਵੀ ਇੰਜ ਮੰਨ ਲਓ ਵੀ ਜਿਸ ਪ੍ਰਕਾਰ ਵੀ ਸਰਸਵਤੀ ਦੇ ਘਰ ਜਿਹੜੀ ਸਰਸਵਤੀ ਹੈ ਗਿਰਾ ਨਾਮ ਸਰਸਵਤੀ ਦਾ ਸਰਸਵਤੀ ਦੇ ਘਰ ਦੇ ਵਿੱਚ ਕਹਿੰਦੇ ਜਿੱਦਾਂ ਹੀਰਿਆਂ ਦੀਆਂ ਲੜੀਆਂ ਕਹਿੰਦੇ ਚਮਕਦੀਆਂ ਹੋਣ ਹੀਰਿਆਂ ਦੀਆਂ ਲੜੀਆਂ ਪੰਗਤੀਆਂ ਜੜੀਆਂ ਹੋਣ ਉਹ ਚਮਕਦੀਆਂ ਹੋਣ ਇਸ ਤਰ੍ਹਾਂ ਗਰੀਬ ਨਵਾਜ ਜੀ ਦੇ ਮੁੱਖ ਕਮਲ ਦੇ ਵਿੱਚ ਦੰਦ ਚਮਕਦੇ ਹਨ
1: ਸੁੰਦਰ ਕਰ ਸਜਦੇ ਕੀਊਰਾ
0: ਫਿਰ ਸਤਿਗੁਰਾਂ ਦੀਆਂ ਜਿਹੜੀਆਂ ਬਾਹਾਂ ਆ ਜੀ ਕਹਿੰਦੇ ਬਾਹਾਂ ਦੇ ਨਾਲ ਸਜੇ ਹੋਏ ਜਿਹੜੇ ਬਹੁਟੇ ਹੈ ਉਹ ਕਹਿੰਦੇ ਬਹੁਤ ਸਜਦੇ ਹਨ ਬਾਹਾਂ ਜਿਹੜੀਆਂ ਬਹੁਟਿਆਂ ਦੇ ਨਾਲ ਸਜਦੀਆਂ ਹਨ
1: ਕੁੰਡਲ ਸ਼੍ਰੋਣਨ ਸ਼ਬਰੂਰਾ
0: ਫਿਰ ਹਜੂਰ ਦੇ ਜਿਹੜੇ ਸ਼੍ਰੋਣ ਕੰਨਾਂ ਦੇ ਕੋਲ ਜਿਹੜੇ ਕੇਸਾਂ ਦੇ ਕੁੰਡਲ ਬਣਦੇ ਆ ਉਹ ਕਹਿੰਦੇ ਬਹੁਤ ਕੇਸਾਂ ਦੇ ਕੁੰਡਲਾਂ ਦੇ ਨਾਲ ਹਜੂਰ ਦੇ ਜਿਹੜੇ ਕੰਨ ਹੈ ਉਹ ਬਹੁਤ ਸ਼ੋਭਾ ਪਾਉਂਦੇ ਹਨ ਸੁੰਦਰ

0: ਨੇਤਰਾਂ ਦੇ ਜਿਹੜੇ ਜਿਹੜੇ ਕੋਨੇ ਆ ਨਾ ਜੀ, ਜਿਹੜੇ ਨੇਤਰਾਂ ਦੇ ਕੋਨੇ ਆ, ਉਹਨਾਂ ਦੇ ਵਿੱਚ ਉਹ ਹਜ਼ੂਰ ਸਾਰਿਆਂ ਨੂੰ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਦੇ ਹਨ।
1: ਤਾਹੇ ਭਉ ਦਿਦ ਤੇ ਦੇ ਤੁਰਾ,
0: ਤੇ ਉਹਨਾਂ ਨੇਤਰਾਂ ਦੇ ਕੋਨਿਆਂ ਦੇ ਵਿੱਚੋਂ ਜਿਹਨੂੰ ਵੀ ਕਿਰਪਾ ਕਟਾਕਸ਼ ਦੇ ਨਾਲ ਵੇਖ ਲੈਂਦੇ, ਗਰੀਬ ਨਿਵਾਜ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਕਹਿੰਦੇ ਜਿਹਨੂੰ ਵੀ ਜਿਸ ਕਿਤੇ ਸੇਵਕ ਨੂੰ ਉਹਨਾਂ ਨੇਤਰਾਂ ਦੇ ਕੋਨਿਆਂ ਦੇ ਵਿੱਚੋਂ ਗਰੀਬ ਨਿਵਾਜ ਮਿਹਰ ਭਰੀ ਨਿਗਾਹ ਦੇ ਨਾਲ ਨਦਰੇ ਕਰਮ ਦੇ ਨਾਲ ਨਿਹਾਰ ਲੈਂਦੇ ਹੈ, ਤਾਹੇ ਪਵੋਦਿਤ ਤੇ ਦੇ ਧੋਰਾ, ਕਹਿੰਦੇ ਉਸ ਸੇਵਕ ਨੂੰ ਸੰਸਾਰ ਸਾਗਰ ਤੋਂ ਪਾਰ ਲਾ ਦਿੰਦੇ ਹਨ, ਉਧਾਰ ਦਿੰਦੇ ਹਨ। ਇੱਕ ਦਿਨ ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਕੁ ਕਾਗਜ਼ ਲੈ ਕਰਕੇ ਤੇ ਨਾਲ ਸਤਿਗੁਰੂ ਜੀ ਜਿੱਦਾਂ ਕੁਝ ਕਾਗਜ਼ ਹੱਥਾਂ ਦੇ ਵਿੱਚ ਲੈ ਕਰਕੇ ਨਾ ਇਸ ਤਰ੍ਹਾਂ ਦੀ ਕਹਿੰਦੇ ਲੀਲਾ ਕਰ ਰਹੇ ਹਨ। ਇਸ ਤਰ੍ਹਾਂ ਵੀ ਜਿੱਦਾਂ ਕੋਈ ਥੋੜੇ ਜਿਹੇ ਕਾਗਜ਼ ਲਏ, ਵੀ ਜਿੱਦਾਂ ਕੋਈ ਛੋਟੀ ਜਿਹੀ ਪੋਥੀ ਹੈ ਕਹਿੰਦੇ, ਤੇ ਇਸ ਤਰ੍ਹਾਂ ਦੀ ਕਹਿੰਦੇ ਵੀ ਉਹ ਹਜ਼ੂਰ ਲੀਲਾ ਕਰ ਰਹੇ ਆ। ਜਿਹੇ ਜਿਹੇ ਕੁੱਲ ਉਪਜ ਹੈ ਜੋ ਜੋ, ਦੇਖ ਵੱਡਣ ਸਿਸ ਖੇਲ ਹੈ ਸੋ। ਜਿਵੇਂ ਕਹਿੰਦੇ ਵੀ ਜਿਸ ਪਰਿਵਾਰ ਦੇ ਵਿੱਚ, ਜਿਸ ਘਰਾਣੇ ਦੇ ਵਿੱਚ ਜੀਵ ਜਨਮ ਲੈਂਦੇ ਨਾ, ਬੱਚੇ ਜਨਮ ਲੈਂਦੇ, ਜਿਹੜੇ ਘਰ ਦੀ ਜਿਹੇ ਜੀ ਕਿਰਤ ਹੁੰਦੀ, ਉਹੇ ਜੀ ਉਸ ਘਰ ਦੇ ਬੱਚੇ ਖੇਡ ਖੇਡਦੇ ਹੁੰਦੇ ਆ। ਜਿੱਦਾਂ ਵੀ ਇੰਜ ਮੰਨ ਲਈਏ ਵੀ ਜਿਵੇਂ ਇੱਕ ਜ਼ਿਮੀਂਦਾਰ ਦਾ ਜਿਹੜਾ ਬੱਚਾ ਹੁੰਦਾ ਨਾ, ਵਾਹੀ ਕਿਰਸਾਣੀ ਕਰਨ ਵਾਲੇ ਦਾ ਜਿਹੜਾ ਪੁੱਤਰ ਹੁੰਦਾ, ਉਹਦੀਆਂ ਖੇਡਾਂ ਵੀ ਉਹੇ ਜਿਹੀਆਂ ਹੁੰਦੀਆਂ। ਜ਼ਿਮੀਂਦਾਰ ਦਾ ਪੁੱਤ ਛੋਟੀ ਜਿਹੀ ਟਰੈਕਟਰ ਟਰਾਲੀ ਮੇਲੇ 'ਚੋਂ ਲਿਆ ਕੇ ਨਾ, ਟਰੈਕਟਰ ਟਰਾਲੀ ਦੇ ਖੜਾਉਣੇ ਦੇ ਨਾਲ ਹੀ ਉਹ ਖੇਡਦਾ, ਉਹ ਜੀ ਕੰਬਾਈਨ ਲੈ ਕੇ ਆਉਂਦਾ ਉਹਦੇ ਨਾਲ ਉਹ ਖੇਡਦਾ, ਉਹਦੀ ਖੇਡ ਵੀ ਵਾਹੀ ਖੇਤੀ ਵਾਲੀ ਹੁੰਦੀ ਆ। ਉਹ ਜਿਹੀਆਂ ਖੇਡਾਂ ਮਿਲ ਜਾਂਦੀਆਂ ਨਾ ਖੇਡ ਰੂਪ ਦੇ ਵਿੱਚ, ਛੋਟਾ ਜਿਹਾ ਟਰੈਕਟਰ ਲੈ ਕੇ ਆਉਂਦਾ ਜਾਂਦਾ, ਛੋਟੀ ਜਿਹੀ ਟਰਾਲੀ ਲਿਆਉਂਦੀ ਜਾਂਦੀ, ਜਿੱਦਾਂ ਵਾਹੀ ਕਿਰਸਾਣੀ ਕਰਨ ਵਾਲੇ ਦਾ ਪੁੱਤ ਜਿਹੜਾ ਹੁੰਦਾ, ਜ਼ਿਮੀਂਦਾਰ ਦਾ ਪੁੱਤ, ਜਿਹੜੀ ਖੇਡ ਆ ਉਹ ਵੀ ਵਾਹੀ ਕਿਰਸਾਣੀ ਵਾਲੀ ਖੇਡਦਾ। ਉਸੇ ਤਰ੍ਹਾਂ ਹੀ ਜਿਹੜਾ ਉਹ ਕੋਈ ਹੋਰ ਕੋਈ ਕਿੱਤਾ ਕਰਨ ਵਾਲਾ ਜਿਹੜਾ ਕੋਈ ਇਨਸਾਨ ਹੁੰਦਾ, ਉਹਦੇ ਬੱਚੇ ਉਹੀ ਜਿਹੀ ਖੇਡ ਖੇਡਦੇ ਆ। ਸੋ ਇਸ ਤਰ੍ਹਾਂ ਕਰਕੇ ਨਾ ਕਹਿੰਦੇ ਜਿਵੇਂ ਜਿਹੋ ਜਿਹੇ ਕੁੱਲ ਉਪਜ ਹੈ ਜੋ ਜੋ, ਜਿਹੜੇ ਬਾਲਕ ਜਿਸ ਜਿਸ ਘਰ ਦੇ ਵਿੱਚ, ਜਿਹੋ ਜਿਹੇ ਘਰਾਣੇ ਦੇ ਵਿੱਚ, ਜਿਹੋ ਜਿਹੀ ਕਿਰਤ ਬਿਰਤ ਕਰਨ ਵਾਲੇ ਘਰ ਦੇ ਵਿੱਚ ਪੈਦਾ ਹੁੰਦੇ ਆ, ਉਸ ਤਰ੍ਹਾਂ ਦੀ ਕਹਿੰਦੇ ਉਹ ਬੱਚੇ ਖੇਡ ਖੇਡਦੇ ਹਨ। ਕਰਮ ਹੈ ਗਹੇ ਕਰਹਿ ਤਿਉਂ ਲੀਲਾ, ਤੇ ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਅਵਤਾਰ ਆ, ਉਹ ਪਟਵਾਰੀ ਦੇ ਘਰ ਹੋਇਆ। ਹਜ਼ੂਰ ਦੇ ਪਿਤਾ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਪਟਵਾਰੀ ਹਨ। ਹੁਣ ਪਟਵਾਰੀ ਦਾ ਕੰਮ ਹੁੰਦਾ ਲਿਖਤ ਪੜ੍ਹਤ ਕਰਨੀ, ਉਹਦੇ ਕੋਲ ਬਹੁਤ ਸਾਰੇ ਕਾਗਜ਼ ਪੱਤਰ ਹੁੰਦੇ ਆ, ਬਹੁਤ ਸਾਰੀਆਂ ਫਾਈਲਾਂ ਆਉਂਦੀਆਂ, ਅਤੇ ਉਸ ਤਰ੍ਹਾਂ ਦੀ ਕਹਿੰਦੇ ਗਰੀਬ ਨਿਵਾਜ ਲੀਲਾ ਕਰ ਰਹੇ।

0: ਮਾਤਾ ਕਲਿਆਣ ਦਾਸ ਜੀ ਚੱਲ ਕਰਕੇ ਘਰ ਵਿੱਚ ਆਏ ਹਨ।
1: ਬੋਲਿਓ ਬੋਲ ਬਿਲਾਸ ਕੇ ਪ੍ਰੇਮ ਧਰੇ ਜੂ ਬੇਖ।
0: ਤੇ ਇਸ ਤਰ੍ਹਾਂ ਕਰਕੇ ਨਾ ਜੀ ਹਜੂਰ ਜਦੋਂ ਐਸੀ ਖੇਡ ਖੇਡਦੇ ਆ, ਹਰਜੂਰ ਦੇ ਪਿਤਾ ਬਾਬਾ ਮਹਿਤਾ ਕਲਿਆਣ ਦਾਸ ਜੀ ਨੇ ਤੱਕਿਆ ਤੇ ਬਹੁਤ ਚਿੱਤ ਦੇ ਵਿੱਚ ਪ੍ਰੇਮ ਆ ਗਿਆ। ਕਹਿੰਦੇ ਲਾਡ ਆ ਗਿਆ। ਪ੍ਰੇਮ ਦੇ ਵਿੱਚ ਜਿੱਦਾਂ ਮਾਤਾ ਪਿਤਾ ਬੱਚੇ ਨੂੰ ਬੁਲਾਉਂਦੇ ਹੁੰਦੇ ਨਾ, ਜਿੱਦਾਂ ਮਾਂ ਬੁਲਾਉਂਦੀ, ਜੇ ਪਿਤਾ ਬੁਲਾਉਂਦਾ ਮੇਰੇ ਲਾਲ, ਮੇਰੇ ਚੰਦ, ਮੇਰੇ ਸੋਹਣੇ, ਮੇਰੇ ਪੁੱਤ, ਇਸ ਤਰ੍ਹਾਂ ਕਰਕੇ ਬਾਬਾ ਕਾਲੂ ਜੀ ਗਰੀਬ ਨਿਵਾਜ ਪਾਤਸ਼ਾਹ ਨੂੰ ਕਹਿੰਦੇ ਪ੍ਰੇਮ ਦੇ ਵਿੱਚ ਬੁਲਾ ਰਹੇ ਆ ਤੇ ਕੋਲ ਆ ਕਰਕੇ ਕਹਿੰਦੇ ਉਸ ਤਰ੍ਹਾਂ ਦਾ ਪ੍ਰੇਮ ਵਾਲਾ ਸਰੂਪ ਧਾਰ ਕਰਕੇ ਬੋਲੇ ਹਨ।
1: ਕਹੋ ਤਾਤ ਕਾਗਦ ਕਰ ਲੀਨੇ।
0: ਆਖਣ ਲੱਗੇ ਹੇ ਪੁੱਤਰ ਦੱਸੋ ਕਾਗਜ਼ ਹੱਥ ਦੇ ਵਿੱਚ ਲਏ ਆ ਤੁਸੀਂ, ਬਹੁਤ ਸਾਰੇ ਕਾਗਜ਼ ਲਏ ਆ। ਹਾਂਜੀ,
1: ਕਿਆ ਤੂੰ ਪੜ੍ਹੋ ਸਿਸਨ ਮਹਿ ਪੀਨੇ।
0: ਇੰਨੇ ਸਾਰੇ ਕਾਗਜ਼ ਲੈ ਕੇ ਬੈਠੇ ਹੋ, ਕੀ ਪੜ੍ਹਾਈ ਕਰਦੇ ਹੋ ਤੁਸੀਂ? ਪਾਠਸ਼ਾਲ ਪੜ੍ਹਨ ਜਾਂਦੇ ਹੋ ਨਾ, ਜਿੱਦਾਂ ਮਾਤਾ ਪਿਤਾ ਸਕੂਲ ਤੋਂ ਆਏ ਬੱਚੇ ਨੂੰ ਪੁੱਛਦੇ ਹੁੰਦੇ ਨਾ ਵੀ ਬੇਟਾ ਤੂੰ ਸਕੂਲ ਗਿਆ ਸੀ ਅੱਜ ਕੀ ਪੜ੍ਹ ਕੇ ਆਇਆ, ਅਧਿਆਪਕਾਂ ਨੇ ਤੈਨੂੰ ਕੀ ਲੈਸਨ ਦਿੱਤਾ, ਕਿਹੜਾ ਚੈਪਟਰ ਪੜ੍ਹਾਇਆ? ਬਿਲਕੁਲ ਉਸੇ ਤਰ੍ਹਾਂ ਕਹਿੰਦੇ ਹਜ਼ੂਰ ਦੇ ਪਿਤਾ ਬਾਬਾ ਕਾਲੂ ਜੀ ਗਰੀਬ ਨਿਵਾਜ ਜੀ ਨੂੰ ਪੁੱਛਦੇ ਆ ਵੀ ਪੁੱਤਰ ਇੰਨੇ ਕਾਗਜ਼ ਲਏ ਹੱਥ ਦੇ ਵਿੱਚ, ਪਾਠਸ਼ਾਲਾ ਬੱਚਿਆਂ ਦੇ ਵਿੱਚ ਬੈਠ ਕੇ ਕੀ ਪੜ੍ਹਾਈ ਕਰਦੇ ਹੋ? ਨੈਕ ਨਾ ਇਤੋ ਤਹਿਰਤ ਕਾਹੂ। ਤੁਸੀਂ ਕਹਿੰਦੇ ਰੰਚਕ ਮਾਤਰ ਵੀ ਰਾਈ ਜਿੰਨਾ ਵੀ ਥੋੜਾ ਜਿਹਾ ਵੀ ਇੱਧਰ ਉੱਧਰ ਨਹੀਂ ਵੇਖ ਰਹੇ, ਕਿਸੇ ਦੂਜੇ ਪਾਸੇ ਧਿਆਨ ਹੀ ਨਹੀਂ ਕਰ ਰਹੇ, ਸੁਰਤ ਬਿਰਤ ਕੇਵਲ ਕਾਗਜ਼ਾਂ ਦੇ ਵਿੱਚ ਲਾਈ ਹੋਈ ਹੈ।
1: ਲਗਾਇਓ ਕਾਗਦ ਮਾਹੂ,
0: ਕਾਗਦਾਂ ਦੇ ਵਿੱਚ ਹੀ ਕਹਿੰਦੇ ਚਿੱਤ ਲਾ ਰੱਖਿਆ ਹੈ।
1: ਪੰਡਿਤ ਵੇਦਾਂਤ ਵਿਚਾਰਤ,
0: ਜਿਵੇਂ ਕੋਈ ਸਿਆਣਾ ਵਿਦਵਾਨ ਪੰਡਿਤ ਵੇਦਾਂਤ ਸ਼ਾਸਤਰ ਨੂੰ ਵਿਚਾਰਦਾ, ਛੇ ਸ਼ਾਸਤਰਾਂ ਦੇ ਵਿੱਚੋਂ ਵੇਦਾਂਤ ਸ਼ਾਸਤਰ ਜਿਹੜਾ ਗਿਆਨ ਦਾ ਭਾਗ ਮੰਨਿਆ ਜਾਂਦਾ, ਚਾਰਾਂ ਵੇਦਾਂ ਦਾ ਜਿਹੜਾ ਅਖੀਰਲਾ ਭਾਗ ਹੈ ਸਾਮ ਵੇਦ, ਉਹਦੇ 'ਚੋਂ ਵੇਦਾਂਤ ਬਣਿਆ। ਜਿੱਦਾਂ ਸ਼ਾਸਤਰ ਕਹਿੰਦਾ ਵੇਦਾਹ ਅੰਤਹ ਇਤੀ ਵੇਦਾਂਤਹ, ਜੋ ਵੇਦ ਦਾ ਅੰਤਲਾ ਭਾਗ ਹੈ, ਵੇਦ ਦਾ ਅਖੀਰ ਹੈ, ਉਹਨੂੰ ਵੇਦਾਂਤ ਕਹਿੰਦੇ ਆ। ਵੇਦ ਦਾ ਅਖੀਰ ਹੀ ਵੇਦਾਂਤ ਹੈ। ਵੇਦ ਦੇ ਵਿੱਚ ਤਿੰਨ ਗੱਲਾਂ ਆਉਂਦੀਆਂ, ਪਹਿਲਾ ਗਿਆਨ ਕਰਮ ਕਾਂਡ ਹੈ ਵੇਦ ਦੇ ਵਿੱਚ, ਦੂਸਰੀ ਉਪਾਸ਼ਨਾ ਹੈ, ਤੇ ਤੀਜਾ ਜਿਹੜਾ ਗਿਆਨ ਹੈ, ਜਿਹੜਾ ਗਿਆਨ ਭਾਗ ਹੈ ਉਸ ਨੂੰ ਵੇਦਾਂਤ ਕਹਿੰਦੇ ਆ। ਉਸੇ 'ਚੋਂ ਵੇਦਾਂਤ ਦਰਸ਼ਨ ਜਿਹੜਾ ਬਣਿਆ, ਬੁੱਧੀਜੀਵੀ ਜਿਹੜੇ ਗਿਆਨਵਾਨ ਹੈ ਉਹ ਵੇਦਾਂਤ ਜੋ ਗਿਆਨ ਹੈ ਉਸ ਦੀ ਕਹਿੰਦੇ, ਜਿਵੇਂ ਕੋਈ ਸਿਆਣਾ ਪੰਡਿਤ ਵਿਦਵਾਨ ਗਿਆਨੀ ਕਹਿੰਦੇ ਵੇਦਾਂਤ ਦੀ ਵਿਚਾਰ ਕਰਦਾ ਹੋਵੇ।
1: ਨਾਇਕ ਨਾ ਮਨ ਕੋ ਕਿਤਹੂੰ ਟਾਰਤ,
0: ਜਦੋਂ ਕੋਈ ਵਿਦਵਾਨ ਕਹਿੰਦੇ ਵੇਦਾਂਤ ਦੀ ਵਿਚਾਰ ਕਰਦਾ ਨਾ, ਵੇਦਾਂਤ ਬੜਾ ਸਮਝ ਵਾਲਾ, ਬੜਾ ਬੁੱਧੀ ਦੀ ਪਕੜ ਵਾਲਾ, ਬੜਾ ਗੁੱਝਾ ਵਿਸ਼ਾ ਹੁੰਦਾ, ਬਹੁਤੀ ਉਹਦੇ ਵਾਸਤੇ ਬੁੱਧੀ ਚਾਹੀਦੀ, ਬੜੀ ਤੀਬਰ ਤਿੱਖਣ ਬੁੱਧੀ ਦੀ ਲੋੜ ਹੁੰਦੀ ਵੇਦਾਂਤ ਨੂੰ ਵਿਚਾਰਨ ਵਾਸਤੇ। ਫਿਰ ਵੇਦਾਂਤ ਨੂੰ ਵਿਚਾਰਿਆ, ਸਮਝਿਆ, ਵਾਚਿਆ, ਪੜ੍ਹਿਆ ਜਾਂਦਾ, ਜਿਹੜੇ ਵਿਦਵਾਨ ਵਿੱਦਿਆ ਪੜ੍ਹਦੇ ਇਸ ਵਿਸ਼ੇ ਨੂੰ ਜਾਣਦੇ। ਸੋ ਇਸ ਕਰਕੇ ਕਹਿੰਦੇ ਜਦੋਂ ਕੋਈ ਵਿਦਵਾਨ ਵੇਦਾਂਤ ਦੀ ਵਿਚਾਰ ਕਰਦਾ ਨਾ ਜੀ, ਤੇ ਉਦੋਂ ਕਹਿੰਦੇ ਥੋੜ੍ਹਾ ਜਿਹਾ ਵੀ ਇੱਧਰ ਉੱਧਰ ਆਪਣੇ ਮਨ ਨੂੰ ਕਿਸੇ ਦੂਜੇ ਪਾਸੇ ਟਾਲ ਨਹੀਂ ਸਕਦਾ, ਭਾਵ ਧਿਆਨ ਕੇਵਲ ਵੇਦਾਂਤ ਦੇ ਵਿੱਚ ਰੱਖਿਆ ਜਾਂਦਾ। ਉਦੋਂ ਵੇਦਾਂਤ ਦੇ ਜਿਹੜੇ ਸੂਤਰ ਹੈ, ਸਿਧਾਂਤ ਹੈ, ਬਚਨ ਹੈ, ਉਹਦੇ ਵਿੱਚ ਹੀ ਸੁਰਤ ਬਿਰਤ ਲਾ ਕੇ ਰੱਖਣੀ ਪੈਂਦੀ, ਨਹੀਂ ਤੇ ਉਹ ਬਹੁਤ ਬਰੀਕ ਹੁੰਦਾ, ਸਮਝ ਨਹੀਂ ਆਉਂਦਾ, ਸਮਝਣ ਦੇ ਵਿੱਚ ਬੜਾ ਕਠਿਨ ਹੁੰਦਾ ਹੈ। ਤੇ ਇਸ ਤਰ੍ਹਾਂ ਕਰਕੇ ਵਿਦਵਾਨ ਜਦੋਂ ਵੇਦਾਂਤ ਦੀ ਵਿਚਾਰ ਕਰਦੇ, ਸੁਰਤੀ ਬਿਰਤੀ ਨੂੰ ਵੇਦਾਂਤ ਦੇ ਵਿੱਚ ਹੀ ਰੱਖਦੇ ਹਨ।
1: ਸੁਣ ਕਰ ਪਿਤਾ ਬਚਨ ਕੋ ਬੋਲੇ,
0: ਹਜੂਰ ਕਹਿੰਦੇ ਦੇ ਤਾਈ ਬਾਬਾ ਕਾਲੂ ਜੀ ਕਹਿੰਦੇ ਤੁਸੀਂ ਤੇ ਇਸ ਤਰ੍ਹਾਂ ਕਹਿੰਦੇ ਆਪਣਾ ਚਿੱਤ ਕਾਗਜ਼ 'ਚ ਲਾ ਕੇ ਬੈਠੇ ਹੋ ਜਿਵੇਂ ਵੇਦਾਂਤ ਦੀ ਵਿਚਾਰ ਕਰਦੇ ਹੋਵੋ, ਐਸਾ ਕੀ ਵਿਚਾਰ ਰਹੇ ਹੋ? ਸੋ ਇਸ ਤਰ੍ਹਾਂ ਕਰਕੇ ਕਹਿੰਦੇ ਆਪਣੇ ਪਿਤਾ ਧੰਨ ਬਾਬਾ ਕਲਿਆਣ ਦਾਸ ਜੀ ਦੇ ਬਚਨ ਸੁਣ ਕਰਕੇ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਬਚਨ ਬੋਲੇ ਹਨ।
1: ਬਿਦਰਮ ਅੰਮ੍ਰਿਤ ਖੋਲੇ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣਾ ਮੁੱਖ ਇਸ ਤਰ੍ਹਾਂ ਖੋਲਿਆ ਜੀ।

0: ਇਹ ਜਿੱਦਾਂ ਕਵੀ ਰਾਜ ਜੀ ਕਹਿੰਦੇ ਨਾ ਵੀ ਕਹਿੰਦੇ ਮੂੰਗਿਆਂ ਦਾ ਡੱਬਾ ਹੋਵੇ, ਮੂੰਗਿਆਂ ਦਾ ਡੱਬਾ ਹੋਵੇ ਤੇ ਉਹਨੂੰ ਖੋਲੀਏ, ਮੂੰਗੇ ਦਾ ਡੱਬਾ ਬਣਿਆ ਹੋਵੇ ਉਹਨੂੰ ਖੋਲੀਏ। ਹਜ਼ੂਰ ਨੇ ਇਸ ਤਰ੍ਹਾਂ ਆਪਣਾ ਸ਼ੋਭਨੀਕ ਮੁਖਾਰ ਬਿੰਦ
1: ਖੋਲਿਆ। ਗੀਤਾ
0: ਹਜ਼ੂਰ ਕੀ ਕਹਿੰਦੇ, ਪਿਤਾ ਜੀ ਅਸੀਂ ਸਪਤ ਸਲੋਕੀ ਗੀਤਾ ਪੜ੍ਹ ਰਹੇ ਹਾਂ,
1: ਵਿਚਾਰੋਂ ਤੇ ਕਰ ਪ੍ਰੀਤਾ,
0: ਅਸੀਂ ਪ੍ਰੇਮ ਦੇ ਨਾਲ ਪ੍ਰੇਮ ਕਰਕੇ ਸਪਤ ਸਲੋਕੀ ਗੀਤਾ ਜਿਹੜੀ ਹੈ ਉਸਦੇ ਅਰਥ ਵਿਚਾਰ

0: ਜਦੋਂ ਗਿਆਨ ਦੀ ਅਧਿਆਤਮ ਪਰਮਾਰਥ ਮਾਰਗ ਦੀ ਸਮਝ ਆਉਂਦੀ ਹੈ ਤੇ ਜੀਵ ਅਧਿਆਤਮ ਦੇ ਸਭ ਮਾਰਗ ਤੇ ਉੱਚੇ ਮਾਰਗ ਤੇ ਚੱਲ ਪੈਂਦਾ
1: ਹੈ। ਕਾਲ ਉਰ ਅਚਰਜ ਕਰਤ ਅਚਰਜ ਬਚਨ ਸੁਨੇ ਜੋ
0: ਗਰੀਬ ਨਵਾਜ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁੱਖ ਕਮਲ ਤੋਂ ਐਸੇ ਅਸਚਰਜ ਅਨੋਖੇ ਬਚਨ ਸੁਣ ਕਰਕੇ ਹਜੂਰ ਦੇ ਪਿਤਾ ਬਾਬਾ ਕਾਲੂ ਜੀ ਮਹਿਤਾ ਕਲਿਆਣ ਦਾਸ ਜੀ ਅਸਚਰਜ ਹੋ ਰਹੇ, ਹੈਰਾਨ ਹੋ ਰਹੇ ਹਨ।
1: ਲਖਨੇ ਕੀ ਲਾਲਸ ਲਗੀ ਕੂਰ ਕੇ ਸਾਜ ਭਨੇ ਜੂ।
0: ਫਿਰ ਚਿੱਤ ਦੇ ਅੰਦਰ ਜਾਣਨ ਦੀ ਕਹਿੰਦੇ ਲਾਲਸਾ ਜੀ ਵੱਧ ਗਈ, ਹੋਰ ਇੱਛਾ ਜੀ ਵੱਧ ਗਈ ਵੀ ਇਹ ਜੋ ਬਾਬਾ ਕਾਲੂ ਜੀ ਕਹਿੰਦੇ ਵੀ ਜੋ ਸਾਡਾ ਪੁੱਤਰ ਕਹਿ ਰਿਹਾ ਜਿਹੜੇ ਬਚਨ ਵੀ ਇਹ ਸੱਚ ਆ ਜਾਂ ਝੂਠ ਹਨ, ਇਹ ਜਾਣਨ ਦੀ ਕਹਿੰਦੇ ਇੱਛਾ ਹੋਰ ਤੀਬਰ ਹੋ ਗਈ, ਵੱਧ ਗਈ।
1: ਚੌਪਈ ਮੁਝ ਕੋ ਪੜ ਕਰ ਦੇਹ ਸੁਣਾਈ।
0: ਤਾਂ ਜਾਣਨ ਵਾਸਤੇ ਬਾਬਾ ਕਾਲੂ ਜੀ ਕਹਿੰਦੇ ਹੇ ਪੁੱਤਰ ਹੇ ਲਾਲ ਮੈਨੂੰ ਵੀ ਪੜ ਕਰਕੇ ਸੁਣਾਉਣਾ ਕਰੋ।
1: ਭਨੋ ਜੂ ਪਰ ਲਖਾਈ
0: ਤੁਸੀਂ ਮੈਨੂੰ ਅਰਥ ਕਰਕੇ ਸੁਣਾਓ ਜਿਸ ਕਰਕੇ ਕਹਿੰਦੇ ਮੈਂ ਵੀ ਸਮਝ ਜਾਵਾਂ ਜਾਣ ਜਾਵਾਂ।
1: ਬਾਣੀ ਸੁਖ ਖਾਨੀ
0: ਆਪਣੇ ਪਿਤਾ ਦੀ ਤਾਂ ਬਾਣੀ ਜੋ ਸੁਖ ਖਾਨੀ ਸੁਖਾਂ ਦੀ ਖਾਣ ਆ ਭਾਵ ਸੁਖ ਦੇਣ ਵਾਲੀ ਹੈ, ਐਸੀ ਬਾਣੀ ਸੁਣ ਕਰਕੇ ਬਚਨ ਸੁਣ ਕਰਕੇ ਗਰੀਬ ਨਵਾਜ ਦੁੱਖਾਂ ਦੇ ਹਾਨ ਨਾਸ ਕਰਨ ਵਾਲੇ ਦੁੱਖਾਂ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਅਰਥ ਕਹਿਣ ਲੱਗੇ।
1: ਬਖਾਨਿਓ ਸਤਿਗੁਰ ਪੂਰੇ
0: ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਰਥ ਕਹਿਣ ਲੱਗੇ। ਇੱਥੇ ਕਵੀ ਜੀ ਨੇ ਇੱਕ ਬਚਨ ਕੀਤਾ ਸਤਿਗੁਰ ਪੂਰੇ, ਭਾਵ ਪੂਰੇ ਸਤਿਗੁਰੂ ਜਿੱਥੇ ਪੂਰੇ ਦੀ ਗੱਲ ਆਵੇ ਨਾ ਜੀ, ਗੁਰਬਾਣੀ 'ਚ ਵੀ ਪੂਰਾ ਬਚਨ ਆਉਂਦਾ ਹੈ ਗੁਰ ਪੂਰਾ ਭੇਟਿਓ ਵਡਭਾਗੀ ਗੁਰ ਪੂਰੇ ਕਿਰਪਾ ਧਾਰੀ। ਜਦੋਂ ਗੱਲ ਪੂਰੇ ਦੀ ਹੋਵੇ ਨਾ ਤੇ ਉੱਥੇ ਗਰੀਬ ਨਵਾਜ ਸਾਨੂੰ ਸਾਵਧਾਨ ਕਰਦੇ ਸੁਚੇਤ ਕਰਦੇ ਕਿਹੜੀ ਗੱਲ ਤੋਂ, ਸੰਸਾਰ 'ਤੇ ਅਧੂਰੇ ਵੀ ਹੁੰਦੇ ਆ, ਸੰਸਾਰ ਦੇ ਉੱਪਰ ਅਧੂਰੇ ਹੁੰਦੇ ਆ। ਸਿੱਖ ਨੇ ਅਧੂਰਿਆਂ ਤੋਂ ਬਚਣਾ ਜੀ, ਅਧੂਰਿਆਂ ਤੋਂ ਸਾਵਧਾਨ ਰਹਿਣਾ। ਸੰਸਾਰ 'ਤੇ ਅਧੂਰਿਆਂ ਦੀ ਕੋਈ ਕਮੀ ਨਹੀਂ, ਅਨੇਕਾਂ ਅਧੂਰੇ ਆ। ਗੁਰੂ ਕੇ ਸਿੱਖ ਨੇ ਪੱਲਾ ਕੇਵਲ ਪੂਰੇ ਦਾ ਫੜਨਾ, ਲੜ ਕੇਵਲ ਪੂਰੇ ਗੁਰੂ ਦਾ ਫੜਨਾ, ਦਰ ਕੇਵਲ ਪੂਰੇ ਗੁਰੂ ਦਾ ਮੱਲਣਾ। ਜਿਹੜਾ ਪੂਰੇ ਗੁਰੂ ਦਾ ਦਰ ਮੱਲੇਗਾ, ਪੂਰੇ ਗੁਰੂ ਦਾ ਬੂਹਾ ਮੱਲ ਕੇ ਬੈਠੇਗਾ ਨਾ, ਉਹਦੇ 'ਤੇ ਪੂਰੀ ਬਖਸ਼ਿਸ਼ ਹੋਣੀ ਆ। ਜਿਹੜਾ ਅਧੂਰੇ ਕਿਸੇ ਅਧੂਰੇ ਕੋਲੇ ਲੱਗ ਗਿਆ, ਕਿਸੇ ਦੰਭੀ ਪਖੰਡੀ ਦੇ ਬੂਹੇ 'ਚ ਬਹਿ ਗਿਆ, ਕਿਸੇ ਬੂਹੇ ਜਾ ਕਰਕੇ ਬੈਠ ਗਿਆ ਨਾ ਦੰਭੀ ਪਖੰਡੀ ਦੇ ਕਿਸੇ, ਉਹਦੇ 'ਤੇ ਫਿਰ ਪੂਰੀ ਕੀ ਉਹਦੀ, ਜਿਹੜਾ ਆਪ ਹੀ ਅਧੂਰਾ ਉਹਨੇ ਕੀ ਕਿਸੇ ਨੂੰ ਦੇਣਾ, ਜਿਹਦੇ ਆਪਣੇ ਕੋਲੇ ਕੁਝ ਹੈ ਹੀ ਨਹੀਂ, ਉਹ ਕਿਸੇ ਨੂੰ ਕੀ ਦੇਵੇਗਾ। ਇਸ ਕਰਕੇ ਸਿੱਖ ਨੇ ਸੁਚੇਤ ਰਹਿਣਾ, ਜੀਵਨ 'ਚ ਸਾਵਧਾਨ ਰਹਿਣਾ, ਪੂਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਕਲਗੀਆਂ ਵਾਲੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦਾ ਬੂਹਾ ਮੱਲ ਕੇ ਬੈਠਣਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਚੱਲ ਕਰਕੇ ਆਉਣਾ, ਜੋ ਪੂਰੇ ਹੈ ਪੂਰੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਣਾ, ਅਧੂਰਿਆਂ ਤੋਂ ਸਾਵਧਾਨ ਰਹਿਣਾ, ਅਧੂਰਿਆਂ ਤੋਂ ਬਚਾਅ ਵੀ ਰੱਖਣਾ। ਪੂਰਾ ਹੁੰਦਾ ਕੈਸਾ, ਪੂਰੇ ਦੇ ਵਾਸਤੇ ਵਿਦਵਾਨ ਕਹਿੰਦੇ ਜੀ ਇੰਦਰੀਅਨ ਕੋ ਸੋਧਿਓ ਗਨ ਹਾਥ ਕੀਨੋ ਜੀਤ ਮਨ, ਪਰ ਉਪਕਾਰ ਹੀ ਲੋ ਤਨ ਭਾਈਅਤ ਹੈ ਬੇਦਨ ਬਖਾਨ ਵੇ ਕੋ ਸਾਰਾ ਸਾਰ ਜਾਨ ਵੇ ਕੋ ਭੇਦ ਗ੍ਰੰਥ ਭਾਨ ਵੇ ਕੋ ਆ ਰੂਪ ਗਾਈਅਤ ਹੈ ਇੱਕ ਆਤਮਨ ਧਿਆਵੈ ਜੀ ਮੈਂ ਭਗਤ ਦ੍ਰਿੜਾਵੈ ਜਬ ਐਸੋ ਗੁਰ ਪਾਵੈ ਤਾਸੋ ਗਿਆਨ ਭਾਈਅਤ ਹੈ। ਸੋ ਇਸ ਤਰ੍ਹਾਂ ਕਰਕੇ ਧਿਆਨ ਰੱਖਣਾ ਵੀ ਗੁਰੂ ਕੇਵਲ ਪੂਰੇ ਦੀ ਸ਼ਰਨ ਦੇ ਵਿੱਚ ਜਾਣਾ, ਕਿਸੇ ਅਧੂਰੇ ਕੋਲੇ ਨਹੀਂ ਚਲੇ ਜਾਣਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਅੰਦਰ ਪੂਰੇ ਗੁਰੂ ਹੈ, ਪੂਰੇ ਸਤਿਗੁਰੂ ਹੈ। ਐਸੇ ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਰਥ ਮੁੱਖ ਕਮਲ ਤੋਂ ਆਖਣੇ ਕੀਤੇ।
1: ਅਵਤਾਰਨ ਕੋ ਜਹ ਪਦ ਰੂਰੇ
0: ਸੰਸਾਰ ਸਾਗਰ ਤੋਂ ਪਾਰ ਲਾਉਣ ਵਾਸਤੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਕਮਲ ਸੁੰਦਰ ਚਰਨ ਕਮਲ ਹਨ ਉਹ ਪੂਰੇ ਆ, ਕਹਿੰਦੇ ਉਹੀ ਸੰਸਾਰ ਸਾਗਰ ਤੋਂ ਪਾਰ ਲਾ ਸਕਦੇ ਹਨ।
1: ਬਚਨਬੱਧ ਅਦਭੁਤ ਲਖ ਗੀਤਾ।
0: ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸੁੰਦਰ ਮੁਖ ਕਮਲ ਤੋਂ ਅਨੋਖੇ ਬਚਨ ਕਹਿੰਦੇ, ਜਿਹੜੀ ਲਾਗ ਗੀਤਾ ਸਪਤ ਸਲੋਕੀ ਗੀਤਾ ਦੇ ਬਚਨ ਕਹਿਣ ਲੱਗੇ।
1: ਮ੍ਰਿਗ ਕੰਟਕ ਪ੍ਰੀਤਾ।
0: ਹਜੂਰ ਦੇ ਪਿਤਾ ਬਾਬਾ ਮਹਿਤਾ ਕਲਿਆਣ ਦਾਸ ਜੀ ਨਾ ਜੀ ਕਹਿੰਦੇ ਇਸ ਤਰ੍ਹਾਂ ਸੁਣ ਰਹੇ ਆ ਵੀ ਜਿਦ ਮ੍ਰਿਗ ਕੰਟਕ ਪ੍ਰੀਤਾ, ਹਜੂਰ ਦੇ ਬਚਨਾਂ ਨੂੰ ਪ੍ਰੇਮ ਨਾਲ ਇਸ ਤਰ੍ਹਾਂ ਸੁਣਦੇ ਆ ਜਿਵੇਂ ਜਿਹੜਾ ਮਿਰਗ ਹਿਰਨ ਹੁੰਦਾ ਨਾ ਉਹਨੂੰ ਘੰਡੇ ਹੇੜੇ ਸਾਜ ਨਾਲ ਪ੍ਰੀਤ ਪ੍ਰਿਆਰ ਹੁੰਦਾ। ਮਿਰਗ ਘੰਡੇ ਹੇੜੇ ਦਾ ਸਾਜ ਸੁਣ ਕੇ ਨਾ ਉਸੇ ਸਮੇਂ ਆਪਣਾ ਆਪਾ ਸਮਰਪਣ ਕਰ ਦਿੰਦਾ, ਮੰਤਰ ਮੁਗਧ ਹੋ ਜਾਂਦਾ ਮਿਰਗ ਜਿਹੜਾ ਹੁੰਦਾ ਘੰਡਾ ਹੇੜਾ ਸਾਜ ਸੁਣਦਿਆਂ ਸਾਰੀ। ਜਿਵੇਂ ਕਹਿੰਦੇ ਮਿਰਗ ਦੀ ਘੰਟਕ ਦੇ ਨਾਲ ਘੰਡੇ ਹੇੜੇ ਸਾਜ ਨਾਲ ਪ੍ਰੀਤ ਹੁੰਦੀ ਨਾ ਜੀ ਉਸੇ ਜੀ ਖੋ ਜਾਂਦਾ, ਇਸੇ ਤਰ੍ਹਾਂ ਕਹਿੰਦੇ ਖੋ ਕਰਕੇ ਪ੍ਰੇਮ ਦੇ ਨਾਲ ਬਾਬਾ ਮਹਿਤਾ ਕਲਿਆਣ ਦਾਸ ਜੀ ਗਰੀਬ ਨਿਵਾਸ ਦੇ ਮੁੱਖ ਤੋਂ ਇਹ ਲਗ ਗੀਤਾ ਜਿਹੜੀ ਸਪਤ ਸਲੋਪੀ ਗੀਤਾ ਦੀ ਜਿਹੜੀ ਹੈ ਉਸਦੇ ਅਰਥ ਸੁਣ ਰਹੇ ਹਨ।
1: ਪ੍ਰਥਮ ਪਾਠ ਕਰ ਪਰਮ ਪ੍ਰਵੀਨਾ।
0: ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋ ਪਰਮ ਵੱਡੇ ਹੈ, ਪ੍ਰਵੀਨ ਨਿਪੁੰਨ ਹੈ, ਮਾਹਰ ਹੈ, ਸਾਰੀਆਂ ਗੱਲਾਂ ਕਰਕੇ ਸਮਰੱਥ ਹੈ ਸਤਿਗੁਰੂ, ਪਹਿਲਾਂ ਪਾਠ ਕਰਦੇ ਹੈ, ਪਹਿਲਾਂ ਪਾਵਨ ਗੀਤਾ ਦੀ ਪੰਗਤੀ ਪੜ੍ਹਦੇ ਆ, ਤੁਕ ਪੜ੍ਹਦੇ ਆ, ਮਿੱਠੀ ਆਵਾਜ਼ ਦੇ ਵਿੱਚ ਸੁੰਦਰ ਢੰਗ ਦੇ ਨਾਲ ਰਸ ਦੇ ਸਮੇਤ ਗਰੀਬ ਨਿਵਾਜ ਪੰਗਤੀ ਪੜ੍ਹਦੇ ਹਨ।
1: ਅਰਥ ਕਰ ਸਭ ਸਮਝਾਇਓ।
0: ਫਿਰ ਕੱਲੇ ਕੱਲੇ ਅੱਖਰ ਦਾ ਪਦ ਅਰਥ ਕਰਕੇ ਗਰੀਬ ਨਿਵਾਜ ਸਮਝਾਉਂਦੇ ਹਨ। ਜਿਸ ਦੇ ਵਿੱਚ ਗਿਆਨ ਦਾ ਮਹਾਨ ਤਤਪਰ ਹੈ, ਜੋ ਸਿਧਾਂਤ ਹੈ ਜਿਸ ਦੇ ਵਿੱਚ ਸਮਝਾਇਆ ਸਮਝਾਉਣਾ ਕੀਤਾ ਹੈ। ਹਜੂਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁੱਖ ਕਮਲ ਤੋਂ ਸਪਤ ਸਲੋਕੀ ਗੀਤਾ ਦੇ ਅਰਥ ਸੁਣ ਕੇ ਹਜੂਰ ਦੇ ਪਿਤਾ ਬਾਬਾ ਮਹਿਤਾ ਕਲਿਆਣ ਦਾਸ ਜੀ ਨੇ ਵਿਚਾਰਨਾ ਕੀਤਾ। ਗੋਪਾਲ ਦਾਸ ਪਾਂਧਾ ਜੀ ਨੇ ਜੋ ਹਜੂਰ ਨੂੰ ਦਿੱਤਾ ਹੈ ਪ੍ਰਥਾਏ, ਬਾਬਾ ਮਹਿਤਾ ਕਲਿਆਣ ਜੀ ਨੂੰ ਬਚਨ ਆਖਣਾ ਕੀਤਾ, ਉਹ ਬਚਨ ਨੂੰ ਚਿਤਾਰਾ ਚੇਤੇ ਕੀਤਾ, ਯਾਦ ਕੀਤਾ। ਉਦੋਂ ਵਿਚਾਰਿਆ ਬਾਬਾ ਕਾਲੂ ਜੀਆਂ ਨੇ ਕਿ ਵੀ ਜਿਹੜਾ ਗੋਪਾਲ ਦਾਸ ਪਾਂਧਾ ਵੀ ਉਹ ਸੱਚੇ ਬਚਨ ਕਹਿੰਦਾ, ਬਿਲਕੁਲ ਵੀ ਹਜੂਰ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਬੁੱਧ ਹੈ ਉਹ ਬਹੁਤ ਜ਼ਿਆਦੇ ਹੈ, ਬਹੁਤ ਸਮਰੱਥਾ ਵਾਲੀ ਬੁੱਧ ਹੈ ਹਜੂਰ ਦੀ, ਜੋ ਅਮਿਤ ਹੈ, ਜਿਸ ਦੀ ਮਿਣਤੀ ਨਹੀਂ ਕੀਤੀ ਜਾ ਸਕਦੀ। ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਇੰਨੀ ਮਤ, ਇੰਨੀ ਸੂਝ ਬੂਝ, ਇੰਨਾ ਗਿਆਨ ਕਹਿੰਦੇ ਕਿੱਥੋਂ ਆਇਆ? ਕਿਉਂਕਿ ਬਾਬਾ ਕਾਲੂ ਜੀ ਦਾ ਜਿਹੜਾ ਹਜੂਰ 'ਤੇ ਭਾਵ ਹੈ ਉਹ ਪਿਤਾ ਪੁੱਤਰ ਵਾਲਾ ਹੈ, ਜਿੱਦਾਂ ਪਿਤਾ ਦਾ ਬੱਚੇ 'ਤੇ ਹੁੰਦਾ ਨਾ, ਹਰੇਕ ਪਿਤਾ ਦਾ ਹੁੰਦਾ ਆਪਣੇ ਮਾਤਾ ਪਿਤਾ ਦਾ ਬੱਚੇ ਨੂੰ ਲੈ ਕੇ ਭਾਵ ਹੁੰਦਾ, ਪ੍ਰੇਮ ਹੁੰਦਾ, ਉਹਨਾਂ ਦਾ ਉਸ ਸਮੇਂ ਐਸਾ ਹੀ ਭਾਵ ਹੈ। ਸੋ ਉਸ ਭਾਵ ਦੇ ਵਿੱਚ ਉਹ ਵਿਚਾਰਦੇ ਹੈ, ਉਸ ਸਮੇਂ ਜਿਹੜੀ ਇੱਕ ਭਗਤ ਦੀ ਪਰਮੇਸ਼ਰ 'ਤੇ ਸ਼ਰਧਾ ਹੁੰਦੀ ਹੈ, ਐਸੀ ਕੋਈ ਸ਼ਰਧਾ ਨਹੀਂ ਹੈ ਉਸ ਸਮੇਂ ਬਣੀ, ਕੇਵਲ ਪਿਤਾ ਪੁੱਤਰ ਦਾ ਭਾਵ ਹੈ। ਉਸ ਭਾਵ ਦੇ ਵਿੱਚ ਉਹ ਵਿਚਾਰਦੇ ਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਸਾਡੇ ਪੁੱਤਰ ਨੂੰ ਇੰਨਾ ਗਿਆਨ, ਇੰਨੀ ਸੂਝ ਕਿੱਥੋਂ ਆਈ?
1: ਦੋਹਰਾ ਜਨਕ ਗਇਓ ਸੁਨ ਕਰ ਸਦਨ, ਨਾਨਕ ਜਨਨੀ ਸੰਗ।
0: ਫਿਰ ਕਹਿੰਦੇ ਹਜੂਰ ਦੇ ਪਿਤਾ ਬਾਬਾ ਕਾਲੂ ਜੀ ਹਜੂਰ ਦੇ ਮੁੱਖ ਤੋਂ ਇਸ ਤਰ੍ਹਾਂ ਸਪਤ ਸਲੋਕੀ ਗੀਤਾ ਦੇ ਅਰਥ ਸੁਣ ਕੇ ਆਪਣੇ ਘਰ ਗਏ ਹਨ।
1: ਵਚਨਨ ਸੁਵਰਨਨ ਕਰੀ ਸਭ ਵਿਧ ਹਿਰਦੇ ਉਮੰਗ।
0: ਤੇ ਆਪਣੀ ਪਤਨੀ ਹਜੂਰ ਦੀ ਮਾਤਾ ਧੰਨ ਮਾਤਾ ਤ੍ਰਿਪਤਾ ਜੀ ਦੇ ਨਾਲ ਜਾ ਕੇ ਸਾਰੀ ਵਾਰਤਾ ਸਾਂਝੀ ਕੀਤੀ ਹੈ, ਵਚਨ ਕਰਕੇ ਸਾਰੀ ਗੱਲ ਸਮਝਾਉਣੀ ਕੀਤੀ, ਬੜੇ ਚਾਅ ਦੇ ਨਾਲ ਮਾਤਾ ਜੀ ਨੂੰ ਵੀ ਦੱਸਣਾ ਕੀਤਾ
1: ਪ੍ਰਥਮ ਜੋਤ ਕੀ ਗੁਣ ਗਨ ਗਾਏ।
0: ਕਿਉਂਕਿ ਪਹਿਲਾਂ ਜਿਹੜੇ ਦੋ ਜੋਤਸ਼ੀ ਸਨ ਨਾ ਨਨਕਾਣਾ ਸਾਹਿਬ ਦੇ ਵਿੱਚ, ਬੜੇ ਮਹਾਨ ਜੋਤਿਸ਼ ਵਿੱਦਿਆ ਦੇ ਮਾਹਰ ਵਿਦਵਾਨ ਪੁਰੋਹਿਤ ਹਰਦਿਆਲ ਜੀ, ਉਹਨਾਂ ਨੇ ਵੀ ਹਜੂਰ ਦੇ ਬਹੁਤੇ ਗੁਣ ਗਾਏ ਸਨ। ਹਜੂਰ ਨੇ ਜਦੋਂ ਅਵਤਾਰ ਧਾਰਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਬੁਲਾਇਆ ਗਿਆ ਸੀ, ਉਹਨਾਂ ਨੇ ਆ ਕੇ ਸਾਰੀ ਜੋਤਿਸ਼ ਵਿੱਦਿਆ ਦੀ ਗਣਨਾ ਕਰਕੇ ਹਜੂਰ ਦੀ ਜਨਮ ਪੱਤਰੀ ਨੂੰ ਸੁਧਾਰਨਾ ਕੀਤਾ। ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਜਨਮ ਪੱਤਰੀ ਸੁਧਾਰੀ ਜਾਂਦੀ ਹੁੰਦੀ ਸੀ। ਤੇ ਪੁਰੋਹਿਤ ਹਰਦਿਆਲ ਜੀਆਂ ਨੇ ਜਨਮ ਪੱਤਰੀ ਸਾਰੀ ਜਦੋਂ ਸੁਧਾਰੀ ਹੈ ਨਾ, ਫਿਰ ਹਜ਼ੂਰ ਦੇ ਸਰੂਪ ਦੇ ਸੁਭ ਚਿੰਨ੍ਹਾਂ ਨੂੰ ਨਿਹਾਰ ਕਰਕੇ ਬਹੁਤ ਹੀ ਉਪਮਾ ਕੀਤੀ ਸੀ। ਅਵਤਾਰ ਸਮੇਂ ਦੱਸਣਾ ਕੀਤਾ ਸੀ ਵੀ ਬਾਬਾ ਕਾਲੂ ਤੇਰੇ ਘਰ ਦੇ ਵਿੱਚ ਖੁਦ ਹਰੀ ਪਰਮਾਤਮਾ ਨੇ ਅਵਤਾਰ ਧਾਰਨਾ ਕੀਤਾ। ਇਸ ਤਰ੍ਹਾਂ ਬਹੁਤੇ ਗੁਣ ਗਾਉਣੇ ਕੀਤੇ ਸਨ, ਸਾਰੇ ਸਰੂਪ ਦੇ ਸਭ ਲੱਛਣ। ਜਿਸ ਤਰ੍ਹਾਂ ਇੱਕ ਅਵਤਾਰ ਮਹਾਂਪੁਰਖ ਦੇ ਜਿਹੜੇ ਲੱਛਣ ਹੁੰਦੇ ਨਾ, ਜਿਹੜਾ ਕੋਈ ਅਵਤਾਰ ਹੁੰਦਾ ਹੈ ਸੰਸਾਰ ਤੇ, ਜਦੋਂ ਕੋਈ ਪਰਮੇਸ਼ੁਰ ਆਪ ਜਾਂ ਪਰਮੇਸ਼ੁਰ ਦਾ ਅਵਤਾਰ ਪਿਆਰਾ ਕੋਈ ਅਵਤਾਰ ਧਾਰਦਾ ਹੈ, ਉਸ ਦੇ ਸਰੂਪ ਦੇ ਸਭ ਲੱਛਣ ਹੁੰਦੇ ਹਨ। ਜਿਵੇਂ ਜਿਸ ਤਰ੍ਹਾਂ ਜਿਸ ਸਮੇਂ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਹਜ਼ੂਰ ਦੇ ਜਿਹੜੇ ਮਸਤ ਮੁਬਾਰਕ ਹਸਤ ਕਮਲ ਆ ਨਾ ਜੀ, ਇਹ ਕਹਿੰਦੇ ਅਵਤਾਰ ਸਮੇਂ ਵੀ ਕਹਿੰਦੇ ਗੋਡਿਆਂ ਨੂੰ ਛੂਹਦੇ ਸਨ। ਇਹ ਦੋ ਥਾਵਾਂ 'ਤੇ ਜ਼ਿਕਰ ਆਉਂਦਾ, ਪਹਿਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜ਼ਿਕਰ ਸ਼੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਆਇਆ, ਹਜ਼ੂਰ ਨੇ ਜਿਸ ਸਮੇਂ ਅਵਤਾਰ ਧਾਰਿਆ ਅਤੇ ਪੁਰੋਹਿਤ ਹਰਦਿਆਲ ਜੀਆਂ ਨੇ ਸਾਰਾ ਜਦੋਂ ਦਰਸ਼ਨ ਕੀਤਾ, ਉਹਨਾਂ ਨੇ ਲੱਛਣ ਵੇਖਿਆ ਵੀ ਹਜ਼ੂਰ ਦੇ ਜਿਹੜੇ ਹਸਤ ਕਮਲ ਸੀ ਉਹ ਗੋਡਿਆਂ ਦੇ ਨਾਲ ਛੋ ਰਹੇ ਸਨ। ਦੂਸਰਾ ਇਹ ਜ਼ਿਕਰ ਜਿਹੜਾ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀਆਂ ਨੇ ਕਲਗੀਧਰ ਪ੍ਰੀਤਮ ਜੀ ਦੇ ਬਾਲ ਕੌਤਕ ਇੱਕ ਪੁਸਤਕ ਆਉਂਦੀ ਉਹਦੇ ਵਿੱਚ ਕੀਤਾ ਵੀ ਕਲਗੀਧਰ ਗਰੀਬ ਨਿਵਾਜ ਜੀਆਂ ਦੇ ਜਿਹੜੇ ਮੁਬਾਰਕ ਹਸਤ ਕਮਲ ਸਨ ਨਾ, ਉਹ ਜਦੋਂ ਹਜ਼ੂਰ ਖਲੋਤੇ ਹੁੰਦੇ ਸੀ ਅਤੇ ਹਸਤ ਕਮਲ ਸਿੱਧੇ ਕਰਦੇ ਸਨ ਅਤੇ ਗੋਡਿਆਂ ਨੂੰ ਛੋ ਜਾਇਆ ਕਰਦੇ ਸਨ, ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਬਾਲ ਕੌਤਕ ਦੇ ਵਿੱਚ ਲਿਖਿਆ। ਸੋ ਇਸ ਤਰ੍ਹਾਂ ਕਰਕੇ ਅਵਤਾਰਾਂ ਦੀ ਜਿਹੜੀ ਇਹ ਲੱਛਣ ਹੁੰਦਾ, ਅਵਤਾਰਾਂ ਦੇ ਸਰੂਪ ਦੀ ਇਹ ਐਸੀ ਨਿਸ਼ਾਨੀ ਹੁੰਦੀ ਹੈ। ਸੋ ਐਸੇ ਸਾਰੇ ਜਿਹੜੇ ਚਿੰਨ੍ਹ ਸਨ ਇਹ ਪੁਰੋਹਿਤ ਹਰਦਿਆਲ ਜੀਆਂ ਨੇ ਨਿਹਾਰ ਕੇ ਦੇਖ ਪਰਖਣੇ ਕੀਤੇ। ਫਿਰ ਜਦੋਂ ਹਜ਼ੂਰ ਸੱਤ ਵਰਖ ਦੀ ਆਰਜਾ ਦੇ ਵਿੱਚ ਗੋਪਾਲ ਦਾਸ ਪਾਂਧਾ ਜੀ ਦੀ ਪਾਠਸ਼ਾਲ ਦੇ ਵਿੱਚ ਪੜ੍ਹਨ ਵਾਸਤੇ ਗਏ ਹਨ, ਉਹਨਾਂ ਨੇ ਵੀ ਬਾਬਾ ਕਾਲੂ ਜੀਆਂ ਨੂੰ ਇਸ ਤਰ੍ਹਾਂ ਇਹ ਬਚਨ ਕਿਹਾ ਸੀ ਵੀ ਤੁਹਾਡਾ ਜਿਹੜਾ ਪੁੱਤਰ ਹੈ ਨਾ ਇਹ ਬਹੁਤ ਆਤਮ ਸ਼ੈਣੀ ਤੀਖਣ ਬੁੱਧ ਵਾਲਾ ਹੈ। ਸੋ ਹੁਣ ਦੇਖਿਆ ਬਾਬਾ ਕਾਲੂ ਜੀ ਕਹਿੰਦੇ ਵੀ ਇਹਨਾਂ ਨੇ ਬੱਚਿਆਂ ਦੇ ਵਿੱਚ ਬੈਠ ਕਰਕੇ ਖੇਡ ਰੂਪ ਦੇ ਵਿੱਚ ਹੱਥਾਂ ਦੇ ਵਿੱਚ ਕਾਗਜ਼ ਲਏ ਹੋਏ ਹਨ ਤੇ ਬਹੁਤ ਪ੍ਰੇਮ ਦੇ ਨਾਲ ਐਸੀ ਕੋਈ ਪੜ੍ਹਾਈ ਲਿਖਾਈ ਵਾਲੀ ਖੇਡ ਖੇਡ ਰਹੇ ਸਨ। ਬਾਬਾ ਕਾਲੂ ਜੀ ਹਜ਼ੂਰ ਦੀ ਮਾਤਾ ਮਾਤਾ ਤ੍ਰਿਪਤਾ ਜੀਆਂ ਨੂੰ ਦੱਸ ਰਹੇ ਆ, ਕਹਿੰਦੇ ਮੈਂ ਪੁੱਛਣਾ ਕੀਤਾ ਵੀ ਪੁੱਤਰ ਬੇਟਾ ਤੁਸੀਂ ਕੀ ਖੇਡ ਖੇਡ ਰਹੇ ਹੋ? ਉਦੋਂ ਕਹਿੰਦੇ ਸੁੰਦਰ ਗਿਰਾ, ਸੁੰਦਰ ਬਚਨ ਮੁਖ ਤੋਂ ਕਹੇ, ਸੁਖ ਦੇਣ ਵਾਲੇ ਬਚਨ ਕਹੇ, ਸਪਤ ਸਲੋਕੀ ਗੀਤਾ ਕਹਿੰਦੇ ਆਖਣੀ ਕੀਤੀ, ਮੁਖ ਕਮਲ ਤੋਂ ਸੁਣਾਉਣੀ ਕੀਤੀ,
1: ਪੜ੍ਹ ਕਰ ਰਾਖੀ।
0: ਇਸ ਤਰ੍ਹਾਂ ਕਹਿੰਦੇ ਗੀਤਾ ਦਾ ਪਾਠ ਸੁਣਾਇਆ, ਇਸ ਤਰ੍ਹਾਂ ਅਰਥ ਕੀਤੇ ਜਿਵੇਂ ਕਿਸੇ ਸਿਆਣੇ ਵਿਦਵਾਨ ਤੋਂ ਪੰਡਿਤ ਤੋਂ ਗੀਤਾ ਪੜ੍ਹੀ ਹੋਵੇ, ਵੀ ਹੁਣ ਤੇ ਨਾ ਮਾਤਾ ਸੁਲੱਖਣ ਮਾਤਾ ਤ੍ਰਿਪਤਾ ਜੀ ਦੇ ਤਾਈ ਹਜ਼ੂਰ ਦੇ ਪਿਤਾ ਕਹਿੰਦੇ ਆ ਵੀ ਆਪਣੇ ਪੁੱਤਰ ਦੀ ਜਿਹੜੀ ਮੱਤ ਹੈ ਨਾ ਉਹ ਗੁਣਵਾਨਾਂ ਵਰਗੀ ਵਿਦਵਾਨਾਂ ਵਰਗੀ ਮੱਤ ਹੈ, ਵੀ ਵੱਡੇ ਜਦੋਂ ਹੋਣਗੇ ਉਦੋਂ ਪਤਾ ਨਹੀਂ ਕਿਹੋ ਜੀ ਹੋਵੇਗੀ, ਜਦੋਂ ਵੱਡੇ ਹੋ ਜਾਣਗੇ ਸਰੂਪ ਵੱਡਾ ਹੋਵੇਗਾ, ਅਰਬਲਾ ਵਡੇਰੀ ਹੋਏਗੀ, ਜਵਾਨ ਹੋ ਜਾਣਗੇ ਉਦੋਂ ਪਤਾ ਨਹੀਂ ਕੈਸੀ ਮੱਤ ਹੋਵੇਗੀ, ਪਰ ਹੁਣ ਤੇ ਸਿਆਣੇ ਗੁਣੀ ਜਨਾਂ ਵਰਗੀ ਗੁਣਵਾਨਾਂ ਵਰਗੀ ਮੱਤ ਹੈ। ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਆਪਣੇ ਪਤੀ ਬਾਬਾ ਕਾਲੂ ਜੀ ਦੀ ਇਹ ਬਚਨ ਸੁਣ ਕਰਕੇ ਕਹਿਣ ਲੱਗੀ,
1: ਇਸ ਮਹਿ ਬਖਿਆ ਤਾ,
0: ਉਹ ਕਹਿੰਦੀ ਵੀ ਹਾਂ ਆਪਣਾ ਜਿਹੜਾ ਪੁੱਤਰ ਹੈ ਉਸ ਦੇ ਵਿੱਚ ਜੀ ਸਭ ਲੱਛਣ ਜਿਹੜੇ ਉਹ ਬਖਿਆਤ ਪ੍ਰਗਟ ਪ੍ਰਤੱਖ ਦਿਸਦੇ ਹਨ, ਇਹਨਾਂ ਦਾ ਮੁੱਖ ਹਮੇਸ਼ਾ ਕਮਲ ਦੀ ਤਰ੍ਹਾਂ ਖਿੜਿਆ ਰਹਿੰਦਾ, ਇਸ ਤਰ੍ਹਾਂ ਪ੍ਰਸੰਨਤਾ ਰਹਿੰਦੀ ਜਿਹਦਾ ਕਮਲ ਖਿੜਿਆ ਰਹਿੰਦਾ ਨਾ, ਹਰ ਸਮੇਂ ਹਰ ਵੇਲੇ ਮੁੱਖ ਦੇ ਉੱਪਰ ਖੜਾਓ ਰਹਿੰਦਾ ਹੈ, ਇਹ ਕਦੇ ਵੀ ਮੁੱਖ ਤੋਂ ਰੋਂਦੇ ਨਹੀਂ ਹਨ, ਰੋਣ ਦਾ ਕੋਈ ਸ਼ਬਦ ਨਹੀਂ, ਜਿੱਦਾਂ ਆਮ ਬੱਚੇ ਰੋਂਦੇ ਆ ਨਾ, ਇਸ ਤਰ੍ਹਾਂ ਇਹ ਰੋਂਦੇ ਨੀ, ਰੋਣ ਦਾ ਤਾਂ ਕੋਈ ਸ਼ਬਦ ਵੀ ਨੀ ਮੁੱਖ ਤੋਂ ਕੱਢਦੇ।
1: ਖੇਲਤ ਦੇਤ ਨਗਾਰੀ,
0: ਆਮ ਜਿਹੜੇ ਬੱਚੇ ਹੁੰਦੇ ਆ ਉਹਨਾਂ ਚੌਗਣ ਹੁੰਦੇ ਆ, ਜਿਹੜੇ ਬੱਚੇ ਹੁੰਦੇ ਨਾ ਜੀ ਘਰਾਂ ਦੇ ਵਿੱਚ, ਉਹ ਜੋ ਸੁਣਦੇ ਆ ਉਹ ਬੋਲਦੇ ਆ। ਵੱਡਿਆਂ ਦੇ ਮੁੱਖ ਤੋਂ, ਘਰ ਦੇ ਵਿੱਚ ਰਹਿਣ ਵਾਲੇ ਪਰਿਵਾਰ ਦੇ ਜੀਆਂ ਤੋਂ, ਆਪਣੇ ਪਿਤਾ ਤੋਂ, ਦਾਦੇ ਤੋਂ, ਤਾਏ ਚਾਚੇ ਤੋਂ ਜੋ ਕੁਝ ਸੁਣ ਲੈਂਦੇ ਬਾਲਕ ਘਰਾਂ ਦੇ ਵਿੱਚ, ਉਹੀ ਫਿਰ ਉਹ ਬੋਲਦੇ ਆ। ਇਸ ਕਰਕੇ ਘਰਾਂ 'ਚ ਧਿਆਨ ਵੀ ਰੱਖਣਾ ਚਾਹੀਦਾ, ਕੋਈ ਵੀ ਨਕਾਰਾਤਮਿਕ ਬਚਨ, ਕੋਈ ਗਾਲ ਵਰਗਾ ਕੋਈ ਬੋਲ ਬੱਚਿਆਂ ਦੇ ਕੋਲ ਨਹੀਂ ਬੋਲਣਾ ਚਾਹੀਦਾ। ਕੋਈ ਵੀ ਈਰਖਾ ਵਾਲਾ ਜਿਹੜਾ ਬੋਲ ਹੈ ਉਹ ਕਦੇ ਵੀ ਬੱਚਿਆਂ ਕੋਲ ਨਹੀਂ ਬੋਲਣਾ ਚਾਹੀਦਾ। ਘਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਿਵਾਰ ਦੇ ਵਡੇਰਿਆਂ ਦੀਆਂ ਆਪਸੀ ਗੱਲਾਂ ਹੁੰਦੀਆਂ, ਉਹ ਕਦੇ ਬੱਚਿਆਂ ਕੋਲ ਨਹੀਂ ਕਰੀ ਦੇਣਾ, ਕਿਉਂਕਿ ਬੱਚੇ ਬੜੀ ਛੇਤੀ, ਜਿਹੜੇ ਬੱਚੇ ਹੁੰਦੇ ਨਾ ਇਹ ਬਹੁਤ ਜ਼ਿਆਦਾ, ਇਹਨਾਂ ਦੀ ਜਿਹੜੀ ਬੁੱਧੀ ਹੁੰਦੀ ਬੱਚੇ ਦੀ ਤੀਖਣ ਹੁੰਦੀ, ਅਤੇ ਹਰ ਗੱਲ ਨੂੰ ਬੜੀ ਛੇਤੀ ਪਕੜ ਲੈਂਦੇ ਆ, ਫਿਰ ਉਹਦੇ ਉੱਪਰ ਬੜੀ ਛੇਤੀ ਬਹੁਤ ਜ਼ਿਆਦਾ ਸੋਚ ਵਿਚਾਰ ਕਰਦੇ ਆ। ਜਿਹੋ ਜਿਹਾ ਕੁਝ ਬੱਚੇ ਸੁਣਦੇ ਆ ਉਹ ਸਿੱਖਦੇ ਆ, ਫਿਰ ਉਹਨੂੰ ਬੋਲਦੇ, ਉਹਨੂੰ ਅਮਲ ਦੇ ਵਿੱਚ ਵੀ ਲਿਆਉਂਦੇ ਆ, ਜੋ ਸੁਣਦੇ ਆ ਉਸੇ ਤਰ੍ਹਾਂ ਬੋਲਣ ਲੱਗ ਜਾਂਦੇ ਆ। ਜਿਹੜੇ ਘਰਾਂ ਦੇ ਵਿੱਚ ਵਡੇਰੇ ਪਰਿਵਾਰ ਦੇ ਜੀ ਕੋਈ ਗਾਲਾਂ ਵਰਗੇ ਸ਼ਬਦ ਬੋਲਦੇ ਆ ਨਾ ਜੀ, ਗਾਲਾਂ ਕੱਢਦੇ ਆ, ਉਹਨਾਂ ਘਰਾਂ ਦੇ ਵਿੱਚ ਬੱਚੇ ਗਾਲਾਂ ਵੀ ਕੱਢਣ ਲੱਗ ਜਾਂਦੇ ਆ। ਸੋ ਇਸ ਤਰ੍ਹਾਂ ਕਰਕੇ ਬੱਚਿਆਂ ਦੇ ਕੋਲ ਧਿਆਨ ਰੱਖਣਾ ਚਾਹੀਦਾ। ਸੋ ਆਮ ਜਿਹੜੇ ਬੱਚੇ ਆ, ਮਾਤਾ ਜੀ ਦੱਸ ਰਹੇ ਵੀ ਉਹ ਕਹਿੰਦੇ ਐਸੇ ਗਾਲਾਂ ਵਰਗੇ ਸ਼ਬਦ ਬੋਲਦੇ ਆ, ਪਰ ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਜੀ ਮੁੱਖ ਕਮਲ ਤੋਂ ਜੇ ਸਿਸਮ ਹੈ ਖੇਲਤ ਦੇਤ ਨਾ ਗਾਰੀ, ਕਦੇ ਵੀ ਕੋਈ ਗਾਲ ਵਰਗਾ ਸ਼ਬਦ ਮੁੱਖ ਤੋਂ ਨਹੀਂ ਬੋਲਦੇ, ਨਾ ਹੀ ਜਿਵੇਂ ਬੱਚੇ ਖੇਡਦੇ ਖੇਡਦੇ ਆਪਸ 'ਚ ਲੜ ਝਗੜ ਪੈਂਦੇ ਹੁੰਦੇ ਆ, ਪਰ ਇਹ ਕਦੇ ਵੀ ਕਿਸੇ ਦੇ ਨਾਲ ਲੜਦੇ ਨਹੀਂ ਹਨ, ਸਗੋਂ ਸਾਰਿਆਂ ਦੇ ਨਾਲ ਬੜਾ ਮਿੱਠਾ ਲਹਿਜਾ ਰੱਖ ਕੇ ਬੜੇ ਮਿੱਠੇ ਬਚਨ ਬੋਲਦੇ ਆ, ਮਿੱਠ ਬੋਲੜੇ ਆ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਇਸ ਕਰਕੇ ਜਿਤਨੇ ਤਲਵੰਡੀ ਦੇ ਮਾਈ ਭਾਈ ਹੈ ਨਾ, ਇਸਤਰੀਆਂ ਪੁਰਖ ਹੈ, ਸਾਰੇ ਹਜ਼ੂਰ ਦੇ ਨਾਲ ਬਹੁਤ ਪਿਆਰ ਕਰਦੇ, ਹਜ਼ੂਰ ਦੀ ਬਹੁਤੀ ਉਪਮਾ ਕਰਦੇ ਹਨ, ਤੇ ਸੰਗ ਫਿਰੈ ਬਾਰਕ ਬਰਿਆਈ, ਸਾਰੇ ਜਿਹੜੇ ਤਲਵੰਡੀ ਦੇ ਜਿਤਨੇ ਬੱਚੇ ਆ ਨਾ ਜੀ, ਉਹ ਜ਼ੋਰੋ ਜ਼ੋਰੀ ਕਹਿੰਦੇ ਖੁਸ਼ੀ ਦੇ ਵਿੱਚ ਨਾ, ਸਾਰੇ ਹਜ਼ੂਰ ਦੇ ਨਾਲ ਖੇਡਦੇ ਫਿਰਦੇ ਹਨ, ਵਿਚਰਦੇ ਫਿਰਦੇ ਹਨ।
1: ਨਰੰਜੂ ਭਨਹਿ ਕਹਾਣੀ,
0: ਫਿਰ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਐਸੀ ਖੇਡ ਖੇਡਦੇ ਉਹਨਾਂ ਬੱਚਿਆਂ ਦੇ ਨਾਲ, ਜਿਵੇਂ ਕੋਈ ਸਿਆਣਾ ਕਹਿੰਦੇ ਬਜ਼ੁਰਗ ਜਿੱਦਾਂ ਕੋਈ ਕਹਾਣੀ ਸੁਣਾਉਂਦਾ ਹੁੰਦਾ ਨਾ ਕੋਈ, ਇਸ ਤਰ੍ਹਾਂ ਹਜ਼ੂਰ ਖੇਡ ਖੇਡ ਦੇ ਰੂਪ ਦੇ ਵਿੱਚ ਜਿਹੜੇ ਨਾਲ ਹਜ਼ੂਰ ਦੇ ਬੱਚੇ ਖੇਡਦੇ ਆ, ਉਹਨਾਂ ਨੂੰ ਪਰਮਾਤਮਾ ਦੀਆਂ ਸਾਖੀਆਂ ਕਹਾਣੀਆਂ ਸੁਣਾਉਂਦੇ ਹਨ। ਸਾਰੇ ਜਿਤਨੇ ਬੱਚੇ, ਬਹੁਤੇ ਬੱਚੇ ਜਿਤਨੇ ਹਜ਼ੂਰ ਦੇ ਨਾਲ ਖੇਡਦੇ ਆ, ਹਜ਼ੂਰ ਦੇ ਬਾਲਪਣ ਦੇ ਮਿੱਤਰ ਹੈ, ਸੰਗੀ ਸਾਥੀ ਹੈ, ਸਾਰੇ ਪ੍ਰੇਮ ਦੇ ਨਾਲ ਹਜ਼ੂਰ ਦੇ ਉਹਨਾਂ ਬਚਨਾਂ ਨੂੰ ਸੁਣਦੇ ਹਨ। ਸੋ ਇਸ ਤਰ੍ਹਾਂ ਮਾਤਾ ਪਿਤਾ ਭਾਵ ਹਜ਼ੂਰ ਦੀ ਮਾਤਾ, ਮਾਤਾ ਤ੍ਰਿਪਤਾ ਜੀ, ਪਿਤਾ ਬਾਬਾ ਮਹਿਤਾ ਕਲਿਆਣ ਦਾਸ ਜੀ ਆਪਣੇ ਪੁੱਤਰ ਦੀ ਬਹੁਤੀ ਉਸਤਤ ਕਹਿ ਰਹੇ ਹਨ।
1: ਗੁਰ ਆਮੋਦ ਸੰਗ ਭੇ ਗਹਿਵਰ,
0: ਫਿਰ ਕਵੀ ਰਾਜ ਜੀ ਲਿਖਦੇ ਆ ਜੀ ਕਿ ਖੁਸ਼ੀ ਦੇ ਨਾਲ ਦੋਨੇ ਜਿਹੜੇ ਆ ਨਾ ਪਤੀ ਪਤਨੀ ਹਿਰਦੇ ਕਰਕੇ ਕਹਿੰਦੇ ਬਹੁਤ ਖੁਸ਼ ਹਨ ਅਤੇ ਖੁਸ਼ੀ ਦੇ ਨਾਲ ਭਰੇ ਹੋਏ ਹਨ।
1: ਸ੍ਰੀ ਨਾਨਕ ਖੇਲ ਮਚਾਵਤ,
0: ਉਧਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਹਰ ਖੇਡ ਖੇਡ ਰਹੇ ਹਨ।
1: ਵੰਡੀ ਕੀ ਬੀਥੀ ਧਾਵਤ,
0: ਸੋਹਣਿਆਂ ਦੇ ਸੁਲਤਾਨ ਧੰਨ ਗੁਰੂ ਨਾਨਕ ਸਾਹਿਬ ਜੀ ਨਨਕਾਣਾ ਸਾਹਿਬ ਤਲਵੰਡੀ ਰਾਏ ਭੋਏ ਦੀ ਤਲਵੰਡੀ ਦੀਆਂ ਬੀਹਾਂ ਦੇ ਵਿੱਚ ਖੇਡਦੇ ਆ, ਭਜਦੇ ਹਨ। ਦਰਖਤਾਂ ਦੇ ਉੱਪਰ ਚੜ ਜਾਂਦੇ ਆ ਕਹਿੰਦੇ, ਫਿਰ ਉਹਦੇ ਉੱਪਰ ਨਾ ਛਾਲ ਮਾਰਦੇ ਆ, ਐਸੀਆਂ ਖੇਡਾਂ ਜਿਵੇਂ ਬੱਚੇ ਖੇਡਦੇ ਹੁੰਦੇ ਨਾ ਰੁੱਖਾਂ ਤੇ ਚੜ ਜਾਂਦੇ ਆ, ਫਿਰ ਉਹਨਾਂ ਤੋਂ ਹੇਠਾਂ ਛਾਲ ਮਾਰਦੇ ਹਨ। ਫਿਰ ਕਹਿੰਦੇ ਇੱਕ ਦੂਜੇ ਨੂੰ ਅੱਖਾਂ ਬੱਚਿਆਂ ਦੇ ਵਿੱਚ ਐਸੀ ਖੇਡ ਖੇਡਦੇ ਆ, ਇੱਕ ਜਾਣੇ ਦੀਆਂ ਅੱਖਾਂ ਬੰਨ ਦਿੰਦੇ ਆ, ਫਿਰ ਸਾਰੇ ਅੱਗੇ ਅੱਗੇ ਭੱਜਦੇ ਆ, ਉਹ ਜਿਹਦੀਆਂ ਅੱਖਾਂ ਬੰਨੀਆਂ ਉਹ ਸਾਰਿਆਂ ਨੂੰ ਫੜਦਾ, ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ।
1: ਭਾਗ ਚਲਹਿ ਨਹਿ ਦੇਤ ਗਹਾਈ,
0: ਫਿਰ ਦੌੜਦੇ ਆ। ਕਹਿੰਦੇ ਇੱਕ ਛੂਹਣ ਦੀ ਖੇਡ ਹੁੰਦੀ ਹੈ ਵੀ ਸਾਰੇ ਬੱਚੇ ਭੱਜਦੇ ਆ, ਫਿਰ ਇੱਕ ਬੱਚਾ ਛੂਹਦਾ ਸਾਰਿਆਂ ਨੂੰ ਪਕੜਦਾ, ਤੇ ਇਸ ਤਰ੍ਹਾਂ ਦੀ ਖੇਡ ਖੇਡਦੇ ਆ। ਜਦੋਂ ਗਰੀਬ ਨਿਵਾਜ ਭੱਜਦੇ ਆ ਨਾ ਜੀ, ਐਸਾ ਤੇਜ਼ ਭੱਜਦੇ ਆ ਕਿਸੇ ਦੇ ਕਹਿੰਦੇ ਹੱਥ ਨਹੀਂ ਆਉਂਦੇ, ਕਿਸੇ ਤੋਂ ਵੀ ਪਕੜੇ ਨਹੀਂ ਜਾਂਦੇ। ਸੋ ਇਸ ਤਰ੍ਹਾਂ ਕਰਕੇ ਨਾ ਜੀ ਕਵੀ ਰਾਜ ਕਹਿੰਦੇ ਬੜੀ ਛੇਤੀ ਦੇ ਨਾਲ ਗਰੀਬ ਨਿਵਾਜ ਦਾਈ ਦਿੰਦੇ ਆ। ਖੇਡ ਖੇਡਦੇ ਨਾ ਜਦੋਂ, ਉਦੋਂ ਦਾਈ ਹੁੰਦੀ, ਦਾਈ ਤੋਂ ਭਾਵ ਹੁੰਦਾ ਬਾਰੀ, ਆਪੋ ਆਪਣੀ ਬਾਰੀ ਹੁੰਦੀ ਵੀ ਇੱਕ ਵਾਰ ਹਰੇਕ ਦੀ ਬਾਰੀ ਆਉਂਦੀ ਆ, ਫਿਰ ਉਹਨੂੰ ਦਾਈ ਕਹਿੰਦੇ ਆ। ਬੱਚਿਆਂ ਦੀ ਭਾਸ਼ਾ ਦੇ ਵਿੱਚ ਉਹਨੂੰ ਦਾਈ ਕਿਹਾ ਜਾਂਦਾ ਵੀ ਹੁਣ ਮੇਰੀ ਦਾਈ ਜੀ ਜੀ, ਹੁਣ ਫਲਾਣੇ ਦੀ ਦਾਈ ਜੀ। ਸੋ ਇਸ ਤਰ੍ਹਾਂ ਕਹਿੰਦੇ ਬੜੀ ਛੇਤੀ ਦੇ ਨਾਲ ਗਰੀਬ ਨਿਵਾਜ ਆਪਣੀ ਖੇਡ ਦੀ ਦਾਈ ਪੂਰੀ ਕਰਦੇ, ਬਾਰੀ ਪੂਰੀ ਕਰਦੇ ਹਨ।
1: ਇੱਕ ਕੋਲਾ ਕੰਧ ਉਚਾਈ,
0: ਫਿਰ ਮੋਢਿਆਂ ਦੇ ਵਿੱਚ ਚੱਕ ਕਰ ਉੱਪਰ ਚੁੱਕ ਕਰਕੇ ਬਿਠਾ ਕੇ ਦੂਰ ਤਿਕਰ ਛੱਡ ਕੇ ਆਉਂਦੇ ਵੀ ਬੱਚਿਆਂ ਦੀ ਖੇਡ ਹੁੰਦੀ ਹੈ ਜੀ। ਅਤੇ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਆ, ਇੱਕ ਇੱਕ ਨੂੰ ਚੱਕ ਕਰਕੇ ਮੋਢਿਆਂ ਦੇ ਉੱਪਰ ਬਿਠਾ ਕਰਕੇ ਨਾ ਫਿਰ ਦੂਰ ਤਿਕਰ ਛੱਡ ਕੇ ਆਉਂਦੇ ਹਨ।
1: ਯਾਹੇ ਨਿਸ਼ਾਨੀ ਜਹਾਂ ਬਣਾਈ,
0: ਜਿੱਥੇ ਜੇ ਕਹਿੰਦੇ ਨਿਸ਼ਾਨੀ ਬਣੀ ਹੁੰਦੀ ਨਾ ਜੀ, ਉੱਥੇ ਜਾ ਕਰਕੇ ਛੱਡ ਆਉਂਦੇ ਹਨ।
1: ਜਹਾਂ ਬਹੁ ਧੂਰ ਬਣਾਵਹਿ ਢੇਰੀ,
0: ਫਿਰ ਕਹਿੰਦੇ ਵੀ ਜਿੱਥੇ ਕਹਿੰਦੇ ਮਿੱਟੀ ਦੀ ਢੇਰੀ ਬਣਾਈ ਹੁੰਦੀ ਹੈ, ਤੇ ਉੱਥੇ ਕਵੀ ਰਾਜ ਕਹਿੰਦੇ ਨਾ ਜਿੱਥੇ ਮਿੱਟੀ ਦੀ ਧੂੜ ਬਣੀ ਹੁੰਦੀ ਢੇਰੀ ਬਣਾ ਕੇ ਰੱਖੀ ਹੁੰਦੀ ਹੈ, ਫਿਰ ਉੱਥੇ ਸ਼ਰਤਾਂ ਬੰਨ ਕਰਕੇ ਛਾਲ ਮਾਰਦੇ ਹਨ।
1: ਬੇਦੀ ਬੰਸਨ ਕੇ ਸਿਸ ਚਾਰੋ,
0: ਜਿੰਨੇ ਵੀ ਬੇਦੀ ਕੁਲ ਦੇ, ਜਿੰਨੇ ਤਲਵੰਡੀ ਦੇ ਵਿੱਚ ਬੇਦੀਆਂ ਦੇ ਜਿਹੜੀ ਕੁਲ ਹੈ, ਉਹ ਕੁਲ ਦੇ ਪਰਿਵਾਰ ਸਾਰੇ ਵੱਸਦੇ ਆ। ਬੇਦੀਆਂ ਦੀ ਕੁਲ ਦੇ ਸਾਰੇ ਪਰਿਵਾਰ ਵੱਸਦੇ ਆ। ਜਿੰਨੇ ਵੀ ਬੇਦੀ ਕੁਲ ਦੇ ਬੱਚੇ ਆ, ਸ੍ਰੇਸ਼ਟਾਚਾਰ ਵਾਲੇ ਬੱਚੇ ਜਿਤਨੇ ਹਨ, ਸੁੰਦਰ ਬੱਚੇ, ਜਿਨ੍ਹਾਂ ਨੇ ਜੀ ਕਹਿੰਦੇ ਸੁੰਦਰ ਗਹਿਣੇ ਪਹਿਨੇ ਹੋਏ ਆ, ਪੈਰਾਂ ਦੇ ਵਿੱਚ ਨੂਪਰ ਪਹਿਨੇ ਹੋਏ ਆ, ਹੱਥਾਂ ਦੇ ਵਿੱਚ ਕੰਗਣ ਪਹਿਨੇ ਹੋਏ ਆ, ਗਲ ਦੇ ਵਿੱਚ ਮਾਲਾਵਾਂ ਪਹਿਨੀਆਂ ਹੋਈਆਂ, ਤੇ ਇਸ ਤਰ੍ਹਾਂ ਦੇ ਗਹਿਣੇ ਪਹਿਨੇ ਜਿੱਦਾਂ ਦੇ ਬੱਚੇ ਹੁੰਦੇ ਨਾ, ਪੈਰਾਂ ਦੇ ਵਿੱਚ ਸਗਲੇ ਪਾਏ ਹੁੰਦੇ ਜਾਂ ਇਸ ਤਰ੍ਹਾਂ ਦੇ ਗਹਿਣੇ ਪਾਏ ਹੁੰਦੇ ਬੱਚਿਆਂ ਦੇ, ਉਹ ਇੱਦਾਂ ਦੇ ਜਿਹੜੇ ਗਹਿਣੇ ਪਹਿਨੇ ਆ, ਜਦੋਂ ਕਹਿੰਦੇ ਉਹ ਭੱਜਦੇ ਆ ਨਾ, ਖੇਡਾਂ ਖੇਡਦੇ ਭੱਜਦੇ ਆ, ਉਹਨਾਂ ਦੀ ਬੜੀ ਮਿੱਠੀ ਧੁਨ ਹੁੰਦੀ ਹੈ, ਸ਼ਬਦ ਹੁੰਦੀ ਹੈ। ਸੋ ਕਹਿੰਦੇ ਜਹ ਬੈਸਨ ਬਹੁ ਬੈਸਨ ਕੇ ਸਿਸ ਤੇ ਥਾਈ, ਤੇ ਬਹੁਤ ਬੱਚੇ ਜਿੱਥੇ ਬੈਠੇ ਹਨ।
1: ਕਾਕ ਪੱਖ ਜਿਨ ਸੀਸ ਬਣਾਈ,
0: ਸੋ ਇਸ ਤਰ੍ਹਾਂ ਕਰਕੇ ਫਿਰ ਉਹ ਜਿੱਥੇ ਬੈਠੇ ਆ ਕਵੀ ਰਾਜ ਕਹਿੰਦੇ, ਤੇ ਉਹਨਾਂ ਦੀਆਂ ਸਾਰਿਆਂ ਦੇ ਬੜੇ ਸੁੰਦਰ ਕਹਿੰਦੇ ਜਿਹੜੇ ਕੇਸ ਬਾਹੇ ਹਨ ਸਿਰ ਦੇ,
1: ਕੇ ਬਾਲਕ ਮਿਲ ਬ੍ਰਿੰਦਾ।
0: ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਜਿਹੜੇ ਪੰਡਤਾਂ ਦੇ ਬੱਚੇ ਵੀ ਆਪਸ ਦੇ ਵਿੱਚ ਮਿਲ ਕਰਕੇ
1: ਜਹਨ ਸੰਗ ਮੁਕੰਦਾ
0: ਆ ਕਰਕੇ ਉਹ ਸਾਰੇ ਪੰਡਤਾਂ ਦੇ ਵਿੱਚ ਖੱਤਰੀਆਂ ਦੇ ਬੇਦੀ ਕੁਲ ਦੇ ਜਿਹੜੇ ਬੱਚੇ ਆ, ਜਿਨ੍ਹਾਂ ਨੇ ਬੜੇ ਸੋਹਣੇ ਵਸਤਰ ਪਹਿਨੇ ਆ, ਗਹਿਣੇ ਪਹਿਨੇ ਆ, ਬੜੇ ਸੁੰਦਰ ਜਿਨ੍ਹਾਂ ਦੇ ਕੇਸ ਸਵਾਰੇ ਹੋਏ ਆ, ਉਹ ਸਾਰੇ ਆ ਕਰਕੇ ਪੰਡਤਾਂ ਦੇ ਬੱਚੇ, ਬੇਦੀ ਕੁਲ ਦੇ ਬੱਚੇ ਮਿਲ ਕਰਕੇ ਗਰੀਬ ਨਿਵਾਜ ਜੀ ਦੇ ਨਾਲ ਬਾਲ ਸਰੂਪ ਦੇ ਵਿੱਚ ਖੇਡਾਂ ਖੇਡਦੇ ਆ। ਅਤੇ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੰਗਤੀ ਹੈ, ਹਜ਼ੂਰ ਦਾ ਜਿਹੜਾ ਸਾਥ ਹੈ, ਜਿਹੜਾ ਸੁਨੇਹ ਹੈ, ਉਹਨਾਂ ਨੂੰ ਬਹੁਤ ਪਿਆਰਾ ਹੈ। ਉਹਨਾਂ ਦਾ ਛੱਡਣ ਨੂੰ ਜੀ ਨਹੀਂ ਕਰਦਾ, ਹਜ਼ੂਰ ਨੂੰ ਛੱਡ ਕੇ ਘਰ ਜਾਣ ਨੂੰ ਜੀ ਨਹੀਂ ਕਰਦਾ, ਸਾਰਾ ਸਾਰਾ ਦਿਨ ਖੇਡਦੇ ਰਹਿੰਦੇ। ਇੱਕ ਵਾਰ ਘਰਾਂ ਤੋਂ ਆ ਕੇ ਖੇਡਣ ਲੱਗ ਜਾਂਦੇ ਗਰੀਬ ਨਿਵਾਜ ਨਾਲ, ਫਿਰ ਉਹਨਾਂ ਦੇ ਮਾਤਾ ਪਿਤਾ ਜਦੋਂ ਸੱਦਣ ਆਉਂਦੇ ਆ, ਜਦੋਂ ਜ਼ੋਰੋ ਜ਼ੋਰੀ ਲੈ ਕੇ ਜਾਂਦੇ ਆ, ਫਿਰ ਜਾਂਦੇ ਨਹੀਂ, ਜਾਂਦੇ ਨਹੀਂ ਹੈ, ਕਿਉਂਕਿ ਉਹਨਾਂ ਨੂੰ ਹਜ਼ੂਰ ਦਾ ਸਾਥ ਬਹੁਤਾ ਪਿਆਰਾ ਹੈ। ਜੋ ਮਕੰਦਾ ਮੁਕਤੀ ਦੇ ਦਾਤੇ ਹੈ ਨਾ ਗਰੀਬ ਨਿਵਾਜ, ਧੰਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦਾ ਸੰਗ ਉਹ ਬੱਚੇ ਛੱਡਣਾ ਨਹੀਂ ਚਾਹੁੰਦੇ। ਜਿਹੜਾ ਬੱਚਾ ਕਹਿੰਦੇ ਇੱਕ ਵਾਰ ਆਪਣੇ ਘਰ ਤੋਂ ਚੱਲ ਕੇ ਹਜ਼ੂਰ ਦੇ ਨਾਲ ਖੇਡਣ ਵਾਸਤੇ ਆ ਜਾਂਦਾ ਹੈ, ਉਹਦਾ ਚਿੱਤ ਐਸਾ ਮੋਹਿਤ ਹੋ ਜਾਂਦਾ, ਐਸਾ ਗਰੀਬ ਨਿਵਾਜ ਨਾਲ ਪ੍ਰੇਮ ਬਣ ਜਾਂਦਾ, ਐਸਾ ਲਗਾਵ ਬਣ ਜਾਂਦਾ ਜੀ, ਕਹਿੰਦੇ ਫਿਰ ਉਹ ਰੋਜ਼ਾਨਾ ਹੀ ਆਉਣ ਲੱਗ ਜਾਂਦਾ, ਐਸਾ ਪ੍ਰੇਮ ਜਿਹਾ ਬਣ ਜਾਂਦਾ, ਫਿਰ ਉਹਨੂੰ ਸੱਦ ਕੇ ਨਹੀਂ ਲਿਆਉਣਾ ਪੈਂਦਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਖੇਡਣ ਵਾਸਤੇ ਜਾਣਾ। ਆਪਣੇ ਆਪ ਹੀ ਕਹਿੰਦੇ ਨੈਤੀ ਖੇਡਣ ਵਾਸਤੇ ਆਉਣ ਲੱਗ ਜਾਂਦਾ ਉਹ ਬੱਚਾ। ਕਹਿੰਦੇ ਜੀ ਇਹ ਜਿੰਨੇ ਜਿਹੜੇ ਬਾਲਕ ਉਸ ਸਮੇਂ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਐਸੀਆਂ ਬਾਲ ਕੌਤਕ ਕੀਤੇ, ਖੇਡਾਂ ਖੇਡੀਆਂ ਨਾ, ਇਹ ਕੋਈ ਆਮ ਬੱਚੇ ਨਹੀਂ ਸਨ, ਇਹ ਸਾਰੇ ਜਿਤਨੀਆਂ ਬਡਭਾਗੀਆਂ ਰੂਹਾਂ ਸਾਧੂ ਸੰਤ ਰਿਸ਼ੀ ਮੁਨੀ ਮਹਾਤਮਾ ਦੇਵੀ ਦੇਵਤੇ ਪੈਗੰਬਰ ਅਵਤਾਰ ਉਹਨਾਂ ਨੇ ਧਰਤੀ ਦੇ ਉੱਪਰ ਅਵਤਾਰ ਧਾਰਿਆ ਸੀ ਗਰੀਬ ਨਿਵਾਜ ਜੀ ਦੇ ਉਸ ਬਾਲ ਸਰੂਪ ਦੇ ਕੌਤਕਾਂ ਦਾ ਦਰਸ਼ਨ ਕਰਨ ਵਾਸਤੇ, ਉਹਨਾਂ ਕੌਤਕਾਂ ਦਾ ਆਨੰਦ ਮਾਨਣ ਵਾਸਤੇ ਉਹਨਾਂ ਸਾਰਿਆਂ ਨੇ ਅਵਤਾਰ ਧਾਰਨਾ ਕੀਤਾ ਸੀ। ਸੋ ਇਸ ਤਰ੍ਹਾਂ ਕਰਕੇ ਨਾ ਕਵੀ ਜੀ ਕਹਿੰਦੇ ਭੂਰ ਭਾਗ ਜਾਗੇ ਜਿਨ ਮਾਥੇ, ਜਿਨ੍ਹਾਂ ਗੁਰਮੁਖਾਂ ਗੁਰਮੁਖ ਰੂਹਾਂ ਦੇ ਪੂਰਬਲੇ ਕੀਤੇ ਪੁੰਨ ਕਰਮਾਂ ਕਰਕੇ ਨਾ ਮੱਥੇ ਦੇ ਮਸਤਿਸ਼ ਦੇ ਚੰਗੇ ਭਾਗ ਜਾਗੇ ਹਨ, ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸੰਗ ਸਾਥ ਪ੍ਰਾਪਤ ਹੋਇਆ, ਉਹਨਾਂ ਨੇ ਗਰੀਬ ਨਿਵਾਜ ਜੀ ਦੇ ਰੱਜ ਰੱਜ ਕੇ ਦਰਸ਼ਨ ਕੀਤੇ ਆ, ਉਹਨਾਂ ਨੇ ਗਰੀਬ ਨਿਵਾਜ ਜੀ ਦੇ ਬਾਲ ਸਰੂਪ ਦੇ ਸਰੂਪ ਨੂੰ ਨਿਹਾਰਿਆ, ਉਹਨਾਂ ਨੇ ਗਰੀਬ